ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕਉ ਵਿਘਨ ਨਾ ਕਉ ਲਾਗੈ ਜਾਕੀ ਪ੍ਰਭ ਅੱਗੇ ਅਰਦਾਸ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੈ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਚਰਨਾਂ ਚ ਅਰਦਾਸ ਬੇਨਤੀ ਹੈ ਸਤਿਗੁਰੂ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋ ਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋ ਤੋਂ ਸੁਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਸਤਿਗੁਰੂ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸਤਿਗੁਰੂ ਜੀ ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ ਸਾਰੀ ਸਿੱਖ ਕੌਮ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਆਪਸ ਵਿੱਚ ਪ੍ਰੇਮ ਅਤੇ ਇਤਫਾਕ ਦੀ ਦਾਤ ਬਖਸ਼ਦਿਆਂ ਹੋਇਆਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਤਿਗੁਰੂ ਜੀ ਕੌਮ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹਰ ਮਦਾਨੇ ਫਤਿਹ ਕਰਨੀ ਅੰਗ ਸੰਗ ਸਹਾਈ ਹੋਣਾ ਜੀ ਆਪ ਜੀ ਦੇ ਸਤਿਗੁਰੂ ਜੀਓ ਆਪ ਜੀ ਦੀ ਕਿਰਪਾ ਰਹਿਮਤ ਹੋਈ ਹੈ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ
ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ, ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दर्शन परसे गुरु के, जन्म मरण दुख जाए।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਹਾਜ਼ਰੀ ਭਰ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਆਓ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਅੱਜ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਸ ਸਮੇਂ ਦੇ ਕੌਮ ਦੇ ਦੁਖੀ ਬੇਅੰਤ ਸਿੰਘ ਨੂੰ, ਸਾਧ ਸੰਗਤ ਜੀ, ਜੋ ਸਮੇਂ ਦਾ ਪੰਜਾਬ ਦਾ ਮੁੱਖ ਮੰਤਰੀ ਸੀ, ਜਿਸ ਨੇ ਸਿੱਖਾਂ ਦੇ ਬੱਚਿਆਂ ਨੂੰ ਕੋਹ ਕੋਹ ਕੇ ਸਾਧ ਸੰਗਤ ਜੀ ਸ਼ਹੀਦ ਕਰਵਾਇਆ ਹੁਕਮ ਦੇ ਕਰਕੇ ਪੁਲਿਸ ਨੂੰ, ਉਸਨੂੰ ਭਾਈ ਦਿਲਾਵਰ ਸਿੰਘ ਜੀ ਨੇ ਆਪਣੇ ਸਰੀਰ ਦੇ ਨਾਲ ਬੰਬ ਬੰਨ੍ਹ ਕੇ ਉਸ ਨੂੰ ਗੱਡੀ ਚਾੜਿਆ ਅਤੇ ਆਪ ਭਾਈ ਦਿਲਾਵਰ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਮਹਾਨ ਸ਼ਹੀਦਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਉਹਨਾਂ ਦਾ ਅੱਜ ਸ਼ਹੀਦੀ ਗੁਰਪੁਰਬ ਹੈ। ਸਾਧ ਸੰਗਤ ਜੀ, ਪਿਆਰ ਸਹਿਤ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰੀਏ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ। ਆਓ ਪਿਆਰ ਸਹਿਤ ਗੁਰੂ ਚਰਨਾਂ ਨਾਲ ਜੁੜ ਕਰਕੇ ਕੀਰਤਨ ਸਰਵਣ ਕਰਦੇ ਹਾਂ। ਜਿਵੇਂ ਆਪ ਜੀ ਨੂੰ ਪਤਾ ਹੈ ਕਿ ਕੱਲ੍ਹ ਤੋਂ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਕੀਰਤਨ ਹਾਜ਼ਰੀ ਸਾਧ ਸੰਗਤ ਜੀ ਕੱਲ੍ਹ ਤੋਂ ਆਰੰਭ ਕੀਤੀ ਹੈ ਅਤੇ ਠੀਕ 7:15 ਵਜੇ ਭਾਈ ਸਾਹਿਬ ਜੀ ਆਪਣੇ ਜਥੇ ਸਮੇਤ ਕੀਰਤਨ ਆਰੰਭ ਕਰਦੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਸਾਧ ਸੰਗਤ ਜੀ ਅਤੇ ਸਤਿਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ। ਆਓ ਪਿਆਰ ਸਹਿਤ ਗੁਰੂ ਚਰਨਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਦਾਸਰਿਆਂ ਦੀ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ ਇੱਕ ਨਹੀਂ ਅਨੇਕਾਂ ਭੁਲਾਂ ਹੋ ਜਾਂਦੀਆਂ ਹਨ, ਆਹ ਗੁਰੂ ਕਿਸਮ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਦਾਸਰਿਆਂ ਦੀ ਅੱਜ ਇਸ ਗੁਰੂ ਘਰ ਵਿਖੇ ਆਖਰੀ ਹਾਜ਼ਰੀ ਸੀ। ਸੋ ਦਾਸਰਿਆਂ ਤੋਂ ਇਸ ਗੁਰੂ ਘਰ ਵਿਖੇ ਸੇਵਾ ਨਿਭਾਉਂਦੇ ਹਾਂ, ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕਰਕੇ ਮੁਆਫ ਕਰਨਾ। ਅੱਗੇ ਤੋਂ ਸਤਿਗੁਰੂ ਸਾਹਿਬ ਕਿਰਪਾ ਕਰਨ, ਆਪ ਸਭ ਸੰਗਤਾਂ ਦੇ ਜੋੜੇ ਚਾਰਨ ਦੀ ਫਲ ਬੁੱਧੀ ਸਮਰੱਥਾ ਬਖਸ਼ਣ, ਚੜ੍ਹਦੀਆਂ ਕਲਾ ਕਰਨ। ਸੋ ਇੰਨੀ ਸੇਵਾ ਪ੍ਰਵਾਨ ਕਰਿਓ ਜੀ, ਭੁੱਲਾਂ ਚੁੱਕਣ ਦੀ ਖਿਮਾ ਅਗਲੇ ਸਮੇਂ ਵਾਸਤੇ ਭਾਈ ਅਮਰੇਜ ਸਿੰਘ ਜੀ ਉਹਨਾਂ ਪਾਸੋਂ ਗੁਰਬਾਣੀ ਕਥਾ ਵਿਚਾਰ ਸ਼੍ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਇਹਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰੀਏ, ਅਤੇ ਵਿਸ਼ੇਸ਼ ਤੌਰ 'ਤੇ 7:15 ਵਜੇ ਤੋਂ 8:30 ਵਜੇ ਤੱਕ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹ ਵੀ ਕੀਰਤਨ ਦੀ ਹਾਜ਼ਰੀ ਭਰਨਗੇ। ਵਿਸ਼ੇਸ਼ ਤੌਰ 'ਤੇ 7:15 ਵਜੇ ਤੋਂ 8:30 ਵਜੇ ਤੱਕ ਵਾਰ

जियो दंडात वंदन अनेक बार।

ਨਾਨਕ ਦੇ ਕਰ ਹੱਥ ਤੁਮਰੀ ਸ਼ਰਨਾ।

ਗੜੀਅਲ ਮਥੁਰਾ ਦਾਸ ਹੈ ਸਪਰਵਾਰਾ ਲਾਲ ਗੁਲਾਲਾ ਮਹਿਤਾ ਸਕਤੂ ਆਗਰੇ ਚੱਡਾ ਹੋਵਾ ਨਿਹਾਲ ਨਿਹਾਲਾ ਗੜੀਅਲ ਮਥੁਰਾ ਦਾਸ ਹੈ ਸਪਰਵਾਰਾ ਲਾਲ ਗੁਲਾਲਾ ਗੰਗਾ ਸਹਿਗਲ ਸੂਰਮਾ ਹਰਵੰਸ ਤਪੈ ਟਹਿਲ ਧਰਮਸ਼ਾਲਾ ਆਨੰਦ ਮੁਰਾਰੀ ਮਹਾਂਪੁਰਖ

ਤੇ ਅਸੀਂ ਆਖਾਂਗੇ ਫਿਰ ਤੁਸੀਂ ਇਸਲਾਮ ਨੂੰ ਕਿਉਂ ਨਹੀਂ ਧਾਰਨ ਕਰ ਲੈਂਦੇ। ਜੇ ਕਹਿਣਗੇ ਕਿ ਸਾਡਾ ਧਰਮ ਵੱਡਾ ਹੈ, ਇਹਦੀ ਪ੍ਰਭਤਾ ਜ਼ਿਆਦੀ ਹੈ, ਤੇ ਬਹਾਦਰ ਸ਼ਾਹ ਨੂੰ ਆਖਾਂਗੇ ਦੇਖੋ ਬਾਦਸ਼ਾਹ, ਜਿਸ ਗੁਰੂ ਨੂੰ ਇੰਨਾ ਵੱਡਾ ਸਥਾਨ ਦਿੱਤਾ ਹੈ, ਇੰਨਾ ਵੱਡਾ ਮਾਨ ਸਨਮਾਨ ਦਿੱਤਾ ਹੈ, ਉਹ ਇਸਲਾਮ ਨੂੰ ਛੋਟਾ ਕਹਿ ਰਿਹਾ ਹੈ, ਆਪਣੇ ਮਾਰਗ ਨੂੰ, ਆਪਣੀ ਪ੍ਰਭਤਾ ਨੂੰ ਵੱਡਾ ਕਹਿ ਰਿਹਾ ਹੈ। ਕਹਿੰਦੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਇਹ ਸਵਾਲ ਕੀਤਾ ਗਿਆ ਤੇ ਬੜਾ ਬਾ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਵਾਬ ਦਿੱਤਾ ਸੀ, ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਤੁਹਾਡੇ ਵਾਸਤੇ ਇਸਲਾਮ ਬਹੁਤ ਵੱਡਾ ਹੈ, ਇਹਦੇ ਵਿੱਚ ਰੰਚਕ ਮਾਤਰ ਵੀ ਭੇਦ ਨਹੀਂ ਹੈ, ਸ਼ੱਕ ਨਹੀਂ ਹੈ, ਲੇਕਿਨ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮਾਰਗ ਚੰਗਾ ਲੱਗਦਾ, ਸਾਡੇ ਲਈ ਇਹ ਖੂਬ ਹੈ, ਖੂਬ ਦਾ ਭਾਵ ਹੁੰਦਾ ਵੱਡਾ। ਤੁਹਾਡੇ ਲਈ ਤੁਹਾਡਾ ਮਾਰਗ ਅਤੇ ਸਾਡੇ ਲਈ ਸਾਡਾ ਮਾਰਗ, ਮਾਰਗ ਦੋਵੇਂ ਚੰਗੇ ਨੇ, ਦੋਵੇਂ ਮਹਾਨ ਨੇ, ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ। ਖੂਬ ਦਾ ਭਾਵ ਕੀ ਹੈ? ਚੰਗਾ। ਖੂਬ ਲਫਜ਼ ਸਾਡੀ ਠੇਠ ਪੰਜਾਬੀ ਬੋਲਚਾਲ ਦੀ ਬੋਲੀ ਵਿੱਚ ਆਉਂਦਾ ਹੈ, ਖੂਬ, ਜਿਸ ਦੇ ਅੰਦਰ ਗੁਣ ਬੜੇ ਹੋਣ, ਜਿਸ ਦੀ ਬਹੁਤੇ ਲਫਜ਼ਾਂ ਦੇ ਨਾਲ ਵਿਆਖਿਆ ਨਾ ਕੀਤੀ ਜਾਏ, ਉਹਨੂੰ ਕਹਿ ਦਿੰਦੇ ਹਾਂ ਕਿਆ ਬਾਤ ਹੈ, ਬਹੁਤ ਖੂਬ ਹੈ, ਬਹੁਤ ਖੂਬ ਹੈ। ਇਹੀ ਕਾਰਨ ਹੈ ਭਗਤ ਜਨਾਂ ਨੇ ਪਰਮਾਤਮਾ ਦੀ ਬੰਦਗੀ ਕਰ ਕਰਕੇ ਅਖੀਰੇ ਵੀ ਕਹਿ ਦਿੱਤਾ ਸੀ, ਖੂਬ ਖੂਬ ਖੂਬ ਤੇਰੋ ਨਾਮ, ਝੂਠ ਝੂਠ ਝੂਠ ਦੁਨੀ ਗੁਮਾਨ, ਨਗਜ਼ ਤੇਰੇ ਬੰਦੇ ਦੀਦਾਰ ਅਪਾਰ, ਨਾਮ ਬਿਨਾਂ ਸਭ ਦੁਨੀਆਂ ਚਾਰ। ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਖੂਬ ਦਾ ਭਾਵ ਕੀ ਹੈ? ਬੜਾ ਹੀ ਵੱਡਾ, ਬੜਾ ਹੀ ਮਹਾਨ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਜਵਾਬ ਦੇ ਕਰਕੇ ਇਹਨਾਂ ਸਾਰਿਆਂ ਨੂੰ ਨਿਰੁੱਤਰ ਕਰ ਦਿੱਤਾ ਸੀ। ਸੋ ਇਹ ਆਗਰੇ ਦੀ ਧਰਤੀ ਹੈ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਤੋਂ ਇੱਥੇ ਸਿੱਖੀ ਵਸੀ ਹੋਈ ਸੀ, ਸਿੱਖਾਂ ਦਾ ਨਿਵਾਸ ਸੀ। ਜਦੋਂ ਭਾਈ ਗੁਰਦਾਸ ਜੀ ਨੇ ਇਹ ਵਾਰਾਂ ਲਿਖੀਆਂ ਨੇ, ਇਹ ਉਸ ਵੇਲੇ ਦੀ ਗੱਲ ਹੈ ਜਦੋਂ ਅਜੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉੱਥੇ ਨਹੀਂ ਸਨ ਗਏ, ਮੀਰੀ ਪੀਰੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਤਾਂ ਦਸਵੇਂ ਜਾਮੇ ਵਿੱਚ ਹੋਏ ਨੇ, ਇਹ ਤਾਂ ਬਾਅਦ ਦੀਆਂ ਗੱਲਾਂ। ਉਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਸਿੱਖਾਂ ਦੇ ਰਾਹੀਂ ਉੱਥੇ ਧਰਮਸ਼ਾਲਾ ਵੀ ਬਣਵਾਈ ਗਈ ਸੀ। ਜਿਹੜੇ 22 ਮੰਜੀਆਂ ਅਤੇ 52 ਪੀੜ੍ਹੀਆਂ ਦੀ ਆਪਾਂ ਗਾਥਾ ਕਰਦੇ ਹਾਂ, ਇੱਕ ਸਿੱਖ ਨੂੰ ਆਗਰੇ ਵਿਖੇ ਵੀ ਭੇਜਿਆ ਗਿਆ ਸੀ ਪ੍ਰਚਾਰ ਕਰਨ ਵਾਸਤੇ, ਸਿੱਖੀ ਦਾ ਬੂਟਾ ਪ੍ਰਫੁੱਲਤ ਕਰਨ ਵਾਸਤੇ। ਅੱਜ ਦੀ ਵਾਰ ਦੇ ਅੰਦਰ ਆਗਰੇ ਦੀ ਸੰਗਤ ਦੀ ਗਾਥਾ ਦੀ ਗੱਲ ਕੀਤੀ ਹੈ ਭਾਈ ਗੁਰਦਾਸ ਜੀ ਨੇ। ਕਹਿੰਦੇ ਮਹਿਤਾ ਸਖਤ ਆਗਰੇ ਚੱਡਾ ਹੋਆ ਨਿਹਾਲ ਨਿਹਾਲਾ। ਭਾਈ ਮਹਿਤਾ ਜੀ, ਭਾਈ ਸਖਤੂ ਜੀ, ਇਹ ਸਾਰੇ ਆਗਰੇ ਦੇ ਵਾਸੀ ਸਨ। ਕਹਿੰਦੇ ਚੱਡਾ ਹੋਆ, ਚੱਡਾ ਇਹਨਾਂ ਦੀ ਗੋਤ ਹੈ, ਨਿਹਾਲ ਨਿਹਾਲਾ। ਨਿਹਾਲ ਕਿਹਨੂੰ ਕਹਿੰਦੇ ਹਾਂ? ਜੋ ਤ੍ਰਿਪਤ ਹੋ ਜਾਂਦਾ ਹੈ, ਜੋ ਰੱਜ ਜਾਂਦਾ ਹੈ, ਉਹਨੂੰ ਕਹਿੰਦੇ ਆ ਨਿਹਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਨਿਹਾਲ ਸ਼ਬਦ ਵਾਰ ਵਾਰ ਆਉਂਦਾ ਹੈ। ਨਿਹਾਲ ਉਸ ਨੂੰ ਕਹਿੰਦੇ ਨੇ ਜੋ ਤ੍ਰਿਪਤ ਹੈ, ਜੋ ਰੱਜਿਆ ਹੋਇਆ ਹੈ, ਜਿਸ ਦੇ ਅੰਦਰ ਕੋਈ ਭੁੱਖ ਨਹੀਂ ਹੈ, ਕੋਈ ਮੰਗ ਨਹੀਂ ਹੈ, ਉਹ ਨਿਹਾਲ ਹੈ। ਅਤੇ ਇਹਨਾਂ ਸਿੱਖਾਂ ਦੇ ਬਾਰੇ ਭਾਈ ਗੁਰਦਾਸ ਕਹਿੰਦੇ ਨੇ ਇਹ ਸਾਰੇ ਨਿਹਾਲ ਹੀ ਸਨ, ਭਾਵ ਕਿ ਰੱਜੇ ਹੋਏ ਸਨ, ਇਹਨਾਂ ਦੀਆਂ ਭੁੱਖਾਂ ਮਿਟ ਚੁੱਕੀਆਂ ਸਨ, ਭੁੱਖ ਅਤੇ ਪਿਆਸ ਇਹਨਾਂ ਦੇ ਅੰਦਰ ਨਹੀਂ ਸੀ। ਨਿਹਾਲ ਪਦਵੀ ਨੂੰ ਇਹਨਾਂ ਨੇ ਪ੍ਰਾਪਤ ਕੀਤਾ ਹੋਇਆ ਸੀ। ਜਿਸ ਤਰ੍ਹਾਂ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ,
ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ

0: ਪਾਤਸ਼ਾਹ ਸਾਹਿਬ ਪੁਜਾਈਆਂ। ਸਾਡੀ ਜ਼ਿੰਦਗੀ ਦਾ ਆਧਾਰ ਤੇਰਾ ਅੰਮ੍ਰਿਤਮਈ ਸੱਚਾ ਨਾਮ ਹੈ। ਉਹ ਕਿਹੜਾ ਨਾਮ ਜਿਨ ਭੁੱਖਾਂ ਸਭ ਗਵਾਈਆਂ। ਭੁੱਖ ਦਾ ਕੋਈ ਇੱਕ ਰੂਪ ਥੋੜ੍ਹੀ ਹੈ, ਭੁੱਖ ਕਈ ਤਰ੍ਹਾਂ ਦੀ ਹੈ, ਭੁੱਖ ਦੇ ਕਈ ਰੂਪ ਹਨ। ਸਰੀਰ ਦੀ ਆਪਣੀ ਭੁੱਖ ਹੈ, ਮਨ ਦੀ ਆਪਣੀ ਭੁੱਖ ਹੈ, ਆਤਮਾ ਦੀ ਆਪਣੀ ਭੁੱਖ ਹੈ, ਰੂਹ ਦੀ ਆਪਣੀ ਭੁੱਖ ਹੈ, ਕਈ ਪ੍ਰਕਾਰ ਦੀ ਭੁੱਖ ਹੈ ਇਸ ਜੀਵ ਦੇ ਅੰਦਰ। ਕਿਸੇ ਨੂੰ ਮਾਇਆ ਦੀ ਭੁੱਖ ਹੈ, ਕਿਸੇ ਨੂੰ ਰੁਤਬਿਆਂ ਦੀ ਭੁੱਖ ਹੈ, ਕਿਸੇ ਨੂੰ ਅਹੁਦਿਆਂ ਦੀ ਭੁੱਖ ਹੈ, ਕਿਸੇ ਨੂੰ ਆਪਣੀ ਪ੍ਰਭਤਾ ਦੀ ਸਿਫਤ ਸਲਾਹ ਦੀ ਭੁੱਖ ਹੈ। ਲੇਕਿਨ ਇੱਕ ਭੁੱਖ ਦੀ ਗੱਲ ਨਹੀਂ ਕੀਤੀ, ਭੁੱਖਾਂ ਸਭ ਗਵਾਈਆਂ। ਗੁਰੂ ਅਮਰਦਾਸ ਕਹਿੰਦੇ ਸਾਰੀਆਂ ਹੀ ਭੁੱਖਾਂ ਗਵਾ ਦਿੱਤੀਆਂ। ਉਹ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੰਗ ਹੋਵੇ, ਕੋਈ ਵੀ ਇੱਛਾ ਹੋਵੇ, ਕੋਈ ਵੀ ਭੁੱਖ ਹੋਵੇ, ਤੇਰੇ ਨਾਮ ਨੂੰ ਆਧਾਰ ਬਣਾਉਣ ਕਰਕੇ ਉਹ ਸਾਰੀਆਂ ਭੁੱਖਾਂ ਗਵਾ ਚ ਗਈਆਂ ਨੇ। ਭੁੱਖ ਕਰਕੇ ਹੀ ਦੁੱਖ ਹੈ, ਭੁੱਖ ਦੇ ਕਰਕੇ ਹੀ ਭਟਕਣਾ ਹੈ। ਜੇ ਭੁੱਖ ਹੀ ਗਵਾ ਚ ਗਈ ਹੈ, ਭੁੱਖ ਹੀ ਮਿਟ ਗਈ ਹੈ, ਫਿਰ ਕੀ ਹੁੰਦਾ? ਕਰ ਸ਼ਾਂਤ, ਉੱਥੇ ਸ਼ਾਂਤੀ ਆ ਜਾਂਦੀ ਹੈ, ਆਤਮਕ ਸੁੱਖ ਆਨੰਦ ਆ ਜਾਂਦਾ ਹੈ। ਕਰ ਸ਼ਾਂਤ, ਸੁੱਖ ਮਨ ਆਏ ਵਸਿਆ। ਇੱਥੇ ਮਨ ਦੇ ਸੁੱਖ ਦੀ ਗੱਲ ਕਰ ਰਹੇ ਨੇ ਗੁਰੂ ਅਮਰਦਾਸ ਮਹਾਰਾਜ। ਇੱਕ ਤਾਂ ਸਰੀਰਕ ਸੁੱਖ ਹੈ ਨਾ, ਬਾਹਰੋਂ ਬਾਹਰੋਂ ਸੁੱਖ, ਚੰਗੇ ਪਦਾਰਥ ਮਿਲ ਜਾਣੇ, ਮਨ ਭਾਉਣ ਦੀ ਖੁਰਾਕ ਮਿਲ ਜਾਣੀ, ਵਸਤਰ ਮਿਲ ਜਾਣੇ, ਇਹ ਦੁਨਿਆਵੀ ਸੁੱਖ ਹੈ, ਇਹ ਬਾਹਰਲਾ ਸੁੱਖ ਹੈ। ਲੇਕਿਨ ਮਨ ਦਾ ਸੁੱਖ ਕੀ ਹੈ? ਮਨ ਦੀ ਪਿਆਸ ਭੁੱਖ ਦੂਰ ਹੋ ਜਾਣੀ, ਮਨ ਦੀ ਪਿਆਸ ਮਿਟ ਜਾਣੀ। ਬਹੁਤ ਸਾਰੇ ਐਸੇ ਭਗਤਾਂ ਦਾ ਜ਼ਿਕਰ ਹੈ, ਉਹ ਕੱਖਾਂ ਦੀਆਂ ਕੁੱਲੀਆਂ ਵਿੱਚ ਰਹਿ ਕੇ ਵੀ ਅੰਦਰੋਂ ਬੜੇ ਤ੍ਰਿਪਤ ਸਨ, ਰੱਜੇ ਹੋਏ ਸਨ। ਭਾਵੇਂ ਸਰੀਰ ਉੱਤੇ ਧਾਰਨ ਕੀਤਾ ਹੋਇਆ ਜਾਮਾ ਲੀਰੋ ਲੀਰ ਸੀ, ਲੇਕਿਨ ਅੰਦਰੋਂ ਉਹ ਭਗਤ ਰੱਜੇ ਹੋਏ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇੱਕ ਬਾਣੀ ਹੈ, ਜੈਤਸਰੀ ਕੀ ਵਾਰ। ਜੈਤਸਰੀ ਕੀ ਵਾਰ ਦੇ ਅੰਦਰ ਜਿੰਨੀਆਂ ਪੌੜੀਆਂ ਨੇ ਉਨਾ ਹੀ ਨਾਲ ਸਲੋਕ ਨੇ, ਅਤੇ ਹਰੇਕ ਸਲੋਕ ਦੇ ਵਿੱਚ ਦੋ ਦੋ ਬੰਦ ਆਉਂਦੇ ਨੇ, ਔਰ ਇੱਕ ਪੌੜੀ ਵਿੱਚ ਉਸ ਭਗਤ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੀਤਾ, ਜੋ ਅੰਦਰੋਂ ਤ੍ਰਿਪਤ ਹੈ, ਅੰਦਰੋਂ ਨਿਹਾਲ ਹੈ, ਅੰਦਰੋਂ ਰੱਜਿਆ ਹੋਇਆ ਹੈ। ਕਿਉਂਕਿ ਅੱਜ ਦੀ ਪੌੜੀ ਦੀ ਆਰੰਭਤਾ ਵਿੱਚ ਭਾਈ ਗੁਰਦਾਸ ਜੀ ਨੇ ਆਗਰੇ ਦੀ ਉਸ ਸੰਗਤ ਦੇ ਮੁਖੀ ਸਿੱਖਾਂ ਦਾ ਨਾਮ ਲਿਆ ਹੈ, ਜਿਹੜੇ ਨਿਹਾਲ ਸਨ, ਰੱਜੇ ਹੋਏ ਸਨ, ਤ੍ਰਿਪਤ ਸਨ, ਜਿਨ੍ਹਾਂ ਦੇ ਅੰਦਰ ਭੁੱਖ ਕੋਈ ਨਹੀਂ ਸੀ, ਰੱਜੇ ਹੋਏ, ਰੱਜੀ ਰੂਹ, ਉਹ ਭਗਤ, ਉਹ ਗੁਰੂ ਕੇ ਸਿੱਖ ਆਗਰੇ ਤੋਂ ਆਏ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਉਹਨਾਂ ਨੇ ਲੈਣੀ ਕੀਤੀ ਹੈ। ਬਸਤਾ ਟੁੱਟੀ ਝੌਂਪੜੀ ਜੈਤਸਰੀ ਕੀ ਵਾਰ ਦੀ ਇਹ ਪੌੜੀ ਹੈ। ਇੱਥੇ ਬਸਤਾ ਦਾ ਭਾਵ ਕੀ ਹੈ? ਵੱਸਦਾ ਹੈ, ਨਿਵਾਸ ਰੱਖਦਾ ਹੈ, ਬਸਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਸ ਤਰ੍ਹਾਂ ਦੇ ਅਲਫਾਜ਼ ਆਉਂਦੇ ਨੇ, ਜਿਨ੍ਹਾਂ ਦੇ ਅਰਥ ਭਾਵ ਸਮਝਣ ਵਾਸਤੇ ਥੋੜ੍ਹਾ ਜਿਹਾ ਟਿਕਣਾ ਪੈਂਦਾ, ਸਹਿਜ ਰੱਖਣਾ ਪੈਂਦਾ, ਕਾਹਲੀ ਵਿੱਚ ਪਤਾ ਨਹੀਂ ਲੱਗਦਾ। ਬਸਤਾ ਦਾ ਭਾਵ ਕੀ ਹੈ? ਵੱਸਦਾ ਹੈ। ਇਹੀ ਬਾਣੀ ਦੀ ਖੂਬੀ ਹੈ, ਥੋੜ੍ਹੇ ਅੱਖਰਾਂ ਦੇ ਜਦੋਂ ਅਰਥ ਕੀਤੇ ਜਾਂਦੇ ਨੇ ਤਾਂ ਵਿਸਥਾਰ ਵੱਡਾ ਹੋ ਜਾਂਦਾ। ਚੀਰ ਸਭ ਛਿੰਨਾ, ਚੀਰ ਕੱਪੜੇ ਦਾ ਨਾਮ ਹੈ, ਸਰੀਰ ਉੱਤੇ ਪਾਏ ਹੋਏ ਕੱਪੜਿਆਂ ਨੂੰ ਆਪਾਂ ਚੀਰ ਆਖਦੇ ਹਾਂ। ਛਿੰਨਾ ਦਾ ਭਾਵ ਕੀ ਹੈ? ਛਲਣੀ, ਛਲਣੀ, ਪਾਟੇ ਪੁਰਾਣੇ। ਛਿੰਨਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼ਬਦ ਆਉਂਦਾ ਹੈ ਛਿੰਨਾ। ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਭਰਮਿਨਾ। ਭਰਮਿਨਾ ਦਾ ਭਾਵ ਕੀ ਹੈ? ਭਰਮ ਰਿਹਾ ਹੈ, ਉਦਿਆਨ ਵਿੱਚ ਗਰੀਬੀ ਹੈ, ਬਾਹਰੋਂ ਬਾਹਰੋਂ, ਬਾਹਰਲੀ ਗਰੀਬੀ ਦੀ ਗੱਲ ਕਰ ਰਹੇ ਨੇ। ਜਿਹੜਾ ਬੰਦਾ ਗਰੀਬ ਹੁੰਦਾ ਹੈ ਨਾ, ਉਹਦੇ ਕੋਈ ਮਿੱਤਰ ਵੀ ਨਹੀਂ ਹੁੰਦੇ, ਤੇ ਰਿਸ਼ਤੇਦਾਰ ਵੀ ਉਹਨੂੰ ਆਪਣਾ ਰਿਸ਼ਤੇਦਾਰ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ। ਇਹ ਤੱਤ ਦੀ ਗੱਲ ਬਾਣੀ ਨੇ ਆਖੀ ਹੈ। ਮਿੱਤਰ ਉਹਦੇ ਹੀ ਹੁੰਦੇ ਨੇ ਜਿਸ ਕੋਲ ਕੋਈ ਬਹੁਤਾ ਧਨ ਹੋਵੇ, ਕੋਈ ਪ੍ਰਭਤਾ ਹੋਵੇ, ਕੋਈ ਨਾਮ ਹੋਵੇ, ਕੋਈ ਰੁਤਬਾ ਹੋਵੇ। ਮਿੱਤਰਾਂ ਦਾ ਜਮਾਵੜਾ ਉਹਦੇ ਆਲੇ ਦੁਆਲੇ ਹੁੰਦਾ। ਜਿਹਦੇ ਕੋਲ ਖਾਣ ਲਈ ਭੋਜਨ ਨਹੀਂ, ਪਹਿਨਣ ਲਈ ਕੱਪੜੇ ਨਹੀਂ, ਰਹਿਣ ਲਈ ਘਰ ਨਹੀਂ, ਉਹਦਾ ਮਿੱਤਰ ਵੀ ਨਹੀਂ ਹੁੰਦਾ। ਉਹਦੇ ਆਲੇ ਦੁਆਲੇ ਲੋਕਾਂ ਦੀ ਭੀੜ ਵੀ ਨਹੀਂ ਹੁੰਦੀ। ਬਾਣੀ ਆਖਦੀ ਹੈ, ਜਿਹੜਾ ਕੱਖਾਂ ਦੀ ਕੁੱਲੀ ਵਿੱਚ ਵੱਸਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਦੀਆਂ ਇਹੀ ਨਿਸ਼ਾਨੀਆਂ ਨੇ। ਮਿੱਤਰ ਨਾ ਇੱਠ ਧਨ ਰੂਪਹੀਨ ਸਾਕ ਨਾ ਸਿੰਨਾ, ਨਾ ਕੋਈ ਉਹਦਾ ਸਾਕ ਸੰਬੰਧੀ ਹੁੰਦਾ। ਰਿਸ਼ਤੇਦਾਰ ਵੀ ਮੁਨਕਰ ਹੋ ਜਾਂਦੇ ਨੇ, ਕਹਿੰਦੇ ਨੇ ਵੀ ਨਹੀਂ ਅਸੀਂ ਨਹੀਂ ਇਹਨੂੰ ਜਾਣਦੇ। ਜੇ ਕੋਈ ਧਨਾਢ ਹੋਵੇ, ਅਮੀਰ ਹੋਵੇ, ਉਹਦੇ ਨਾਲ ਧੱਕੇ ਨਾਲ ਹੀ ਰਿਸ਼ਤੇਦਾਰੀਆਂ ਕੱਢ ਲੈਂਦੇ ਹਨ ਲੋਕ। ਬਾਣੀ ਨੇ ਤੱਤ ਦੇ ਫੈਸਲੇ ਕੀਤੇ ਨੇ। ਮਿੱਤਰ ਨਾ ਇੱਠ ਧਨ ਰੂਪਹੀਨ ਕਿਸ ਸਾਕ ਨਾ ਸਿੰਨਾ, ਲੇਕਿਨ ਅੰਤ ਵਿੱਚ ਕਹਿੰਦੇ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਉਸ ਦਾ ਮਨ ਨਾਮ ਦੇ ਵਿੱਚ ਭਿੰਨਾ ਹੈ, ਭਿੰਨਾ ਦਾ ਭਾਵ ਕੀ ਭਿੱਜਿਆ ਹੋਇਆ, ਗੜੁੱਚ ਹੋਇਆ, ਜਿਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਦਾ ਰੰਗ ਲੱਗਿਆ ਹੋਇਆ ਹੈ, ਉਹ ਤੇ ਬਾਦਸ਼ਾਹ ਹੈ, ਰਾਜਾ ਹੈ। ਰਾਜਾ ਕਿਉਂ ਹੈ? ਕਿਉਂਕਿ ਉਹ ਰੱਜਿਆ ਹੋਇਆ ਹੈ। ਉਂਝ ਰਾਜੇ ਦਾ ਅਖਰੀ ਅਰਥ ਹੈ ਰੱਜਿਆ ਹੋਇਆ, ਤ੍ਰਿਪਤ, ਜਿਸ ਦੀ ਕੋਈ ਮੰਗ ਨਹੀਂ ਹੈ, ਜਿਸ ਦੀ ਕੋਈ ਭੁੱਖ ਨਹੀਂ ਹੈ, ਉਹਨੂੰ ਕਹਿੰਦੇ ਰਾਜਾ। ਲੇਕਿਨ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਨੇ, ਆਗਰੇ ਦੀ ਸੰਗਤ ਹੈ, ਮਹਿਤਾ ਸਕਤੂ ਆਗਰੇ ਚੜ੍ਹਾ ਹੋਆ ਨਿਹਾਲ ਨਿਹਾਲਾ, ਗੜੀਅਲ ਮਥੁਰਾ ਦਾਸ ਹੈ ਸਭ ਪਰਿਵਾਰ ਲਾਲ ਗੁਲਾਲਾ। ਅਗਲੇ ਸਿੱਖ ਦਾ ਨਾਮ ਹੈ ਭਾਈ ਗੜੀਅਲ, ਫਿਰ ਅਗਲੇ ਸਿੱਖ ਦਾ ਨਾਮ ਹੈ ਮਥੁਰਾ ਦਾਸ। ਸਭ ਪਰਿਵਾਰਾਂ ਦਾ ਭਾਵ ਹੈ ਸਾਰੇ ਪਰਿਵਾਰ ਦੇ ਨਾਲ, ਸਾਰੇ ਕੁਟੰਬ ਦੇ ਨਾਲ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਆਏ ਸਨ। ਗੁਰੂ ਅਰਜਨ ਦੇਵ ਜੀ ਨੇ ਸੇਵਾ ਦਾ ਕੁੰਭਜੂ ਲਾਇਆ ਹੋਇਆ ਹੈ। ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਹਰਿਮੰਦਰ ਦੀ ਰਚਨਾ ਕੀਤੀ ਜਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋ ਰਹੀ ਹੈ, ਇਹ ਸਾਰੇ ਕਾਰਜ ਹੋ ਰਹੇ ਨੇ। ਇਹ ਆਗਰੇ ਦੇ ਸਿੱਖ ਵੱਡੇ ਕਾਫਲੇ ਦੇ ਰੂਪ ਵਿੱਚ ਇੱਕ ਵੱਡਾ ਸੰਗ ਲੈ ਕਰਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਸਭ ਪਰਿਵਾਰਾ ਲਾਲ ਗੁਲਾਲਾ, ਮਾਨੋ ਇਹਨਾਂ ਆਗਰੇ ਦੇ ਸਿੱਖਾਂ ਦੇ ਔਰ ਪਰਿਵਾਰ ਦੇ ਲਾਲ ਰੰਗ ਲੱਗਾ ਹੋਇਆ ਹੈ। ਨਾਮ ਦਾ ਭਗਤੀ ਦਾ ਰੰਗ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਲਾਲ ਰੰਗ ਦੀ ਗਾਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਈ ਵਾਰੀ ਆਉਂਦੀ ਹੈ। ਲਾਲ ਰੰਗ ਭਗਤੀ ਦਾ ਰੰਗ ਹੈ, ਲਾਲ ਰੰਗ ਪ੍ਰੇਮ ਦਾ ਨਾਮ ਹੈ, ਔਰ ਲਾਲ ਰੰਗ ਦਾ ਨਾਮ ਹੈ ਜੋ ਕੱਪੜਿਆਂ ਨੂੰ ਲਾਈਦਾ ਹੈ। ਲਾਲ ਦੇ ਕਈ ਅਰਥ ਨੇ। ਇਹ ਸਾਰੇ ਦੇ ਸਾਰੇ ਸਿੱਖ ਇਹਨਾਂ ਨੂੰ ਨਾਮ ਦਾ ਲਾਲ ਰੰਗ ਮਾਨੋ ਲੱਗਾ ਹੋਇਆ ਹੈ। ਗੰਗਾ ਸਹਿਗਲ ਸੂਰਮਾ ਹਰਵੰਸ਼ ਤਪੈ ਟਹਿਲ ਧਰਮਸ਼ਾਲਾ, ਇੱਕ ਹੈ ਭਾਈ ਗੰਗਾ ਜੀ, ਇਹ ਸਹਿਗਲ ਹਨ, ਸਹਿਗਲ ਇਹਨਾਂ ਦੀ ਗੋਤ ਹੈ। ਸੂਰਮਾ ਇਹ ਸਿਪਾਹੀ ਹਨ, ਫੌਜ ਵਿੱਚ ਸਿਪਾਹੀ ਨੇ। ਬਹੁਤ ਸਾਰੇ ਐਸੇ ਸਿੱਖਾਂ ਦਾ ਜ਼ਿਕਰ ਆਪਾਂ ਪਹਿਲਾਂ ਵੀ ਕੀਤਾ, ਉਸ ਵੇਲੇ ਦੀ ਜਿਹੜੀ ਹਕੂਮਤ ਸੀ ਉਹਦੇ ਕਈ ਸਿਪਾਹੀ ਸਨ, ਪਰ ਹੈ ਸਿੱਖ ਅੰਦਰ ਉਹਨਾਂ ਦੇ ਸਿੱਖੀ ਹੈ, ਗੁਰੂ ਨਾਲ ਪ੍ਰੇਮ ਹੈ, ਪਰ ਉਸ ਵੇਲੇ ਦੀ ਹਕੂਮਤ ਦੀ ਫੌਜ ਵਿੱਚ ਸਿਪਾਹੀ ਵੀ ਨੇ। ਕਈਆਂ ਦਾ ਜ਼ਿਕਰ ਆਇਆ, ਜਿਵੇਂ ਆਪਾਂ ਕੁਝ ਦਿਨ ਪਹਿਲਾਂ ਭਾਈ ਤਲੋਕੇ ਦੀ ਗਾਥਾ ਕੀਤੀ ਸੀ। ਗਜਨੀ ਸ਼ਹਿਰ ਦਾ ਇਹ ਸਿੱਖ ਸੀ ਭਾਈ ਤਲੋਕਾ। ਗਜਨੀ ਦੇ ਸੂਬੇਦਾਰ ਦੀ ਫੌਜ ਦਾ ਇਹ ਸਿਪਾਹੀ ਸੀ ਭਾਈ ਤਲੋਕਾ, ਜਿਸ ਦੀ ਤਿੱਖੀ ਤਲਵਾਰ ਦੇ ਨਾਲ ਹਰਨੀ ਮਰ ਗਈ। ਉਹਦੇ ਬੱਚੇ ਤੜਪ ਤੜਪ ਕੇ ਮਰ ਗਏ ਸਨ ਪੇਟ ਵਿੱਚੋਂ ਨਿਕਲ ਕੇ, ਕਿਉਂਕਿ ਇਹ ਸਿਪਾਹੀ ਸੀ ਗਜਨੀ ਦੀ ਫੌਜ ਦਾ। ਇਹ ਸਿਪਾਹੀ ਜਰਨੈਲ ਹੋਣ ਕਰਕੇ ਸ਼ਿਕਾਰ ਖੇਡਣ ਗਏ ਹੋਏ ਸਨ। ਇਹ ਗੁਨਾਹ ਪਾਪ ਹੋ ਗਿਆ ਸੀ। ਇਹਨੇ ਫਿਰ ਉਹਦੀ ਥਾਂ 'ਤੇ ਲੱਕੜ ਦੀ ਤਲਵਾਰ ਪਾ ਲਈ ਸੀ। ਇਹ ਬੜੀ ਲੰਬੇਰੀ ਕਥਾ ਹੈ। ਬਹੁਤ ਸਾਰੇ ਉਸ ਵੇਲੇ ਦੇ ਸਿੱਖ ਉਸ ਵੇਲੇ ਦੀ ਹਕੂਮਤ ਦੇ ਨੌਕਰ ਚਾਕਰ ਵੀ ਸਨ। ਕੋਈ ਕਿਸ ਤਰ੍ਹਾਂ ਦੀ ਨੌਕਰੀ ਕਰਦਾ, ਕੋਈ ਕਿਸ ਤਰ੍ਹਾਂ ਦੀ ਨੌਕਰੀ ਕਰਦਾ। ਭਾਈ ਗੁਰਦਾਸ ਕਹਿੰਦੇ, ਗੰਗਾ ਸਹਿਗਲ ਸੂਰਮਾ, ਇਹ ਸੂਰਮੇ ਹਨ, ਫੌਜ ਵਿੱਚ ਭਰਤੀ ਹਨ, ਰਹਿੰਦੇ ਹਨ ਆਗਰੇ ਦੀ ਧਰਤੀ 'ਤੇ। ਹਰਬੰਸ ਤਪੇ ਟਹਿਲ ਧਰਮਸ਼ਾਲਾ, ਇੱਕ ਸਿੱਖ ਦਾ ਨਾਮ ਹੈ ਹਰਬੰਸ। ਇਹਦਾ ਤਪ ਬੜਾ ਵੱਡਾ ਸੀ, ਇਹਦੀ ਟਹਿਲ ਬੜੀ ਵੱਡੀ ਸੀ। ਇਸ ਨੂੰ ਇੱਕ ਧਰਮਸ਼ਾਲਾ ਦੀ ਸੇਵਾ ਮਿਲੀ ਹੋਈ ਸੀ। ਆਗਰੇ ਵਿਖੇ ਕੋਈ ਧਰਮਸ਼ਾਲਾ ਹੋਏਗੀ, ਕਿਉਂਕਿ ਜਿੱਥੇ ਵੀ ਗੁਰੂ ਸਾਹਿਬਾਨਾਂ ਨੇ ਸਿੱਖ ਭੇਜੇ ਸਨ ਸਿੱਖੀ ਦੀ ਗਾਥਾ ਕਰਨ ਵਾਸਤੇ, ਉੱਥੇ ਸਭ ਤੋਂ ਪਹਿਲਾਂ ਧਰਮਸ਼ਾਲਾ ਹੀ ਬਣਾਈ ਜਾਂਦੀ ਸੀ। ਧਰਮਸ਼ਾਲਾ ਬੜੀ ਲੋੜੀਂਦੀ ਸੀ। ਗੁਰੂ ਸਾਹਿਬਾਨਾਂ ਨੇ ਵੀ ਧਰਮਸ਼ਾਲਾਵਾਂ ਬਣਾਈਆਂ, ਜਿਸ ਦੀ ਆਰੰਭਤਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਤਾਰਪੁਰ ਦੀ ਧਰਮਸ਼ਾਲਾ ਤੋਂ ਕੀਤੀ ਸੀ। ਧਰਮਸ਼ਾਲਾ ਦੇ ਵਿੱਚ ਬਹੁਤ ਕੁਝ ਹੁੰਦਾ ਸੀ, ਲੰਗਰ ਵੀ ਹੁੰਦਾ ਸੀ, ਦੀਵਾਨ ਵੀ ਹੁੰਦਾ ਸੀ, ਸਤ ਸੰਗਤ ਵੀ ਹੁੰਦੀ ਸੀ, ਆਉਂਦੇ ਜਾਂਦੇ ਰਾਹੀਆਂ ਪਾਂਧੀਆਂ ਵਾਸਤੇ, ਆਰਾਮ ਵਾਸਤੇ ਵੀ ਬਣਾਏ ਜਾਂਦਾ ਸੀ ਸਾਰਾ ਕੁਝ। ਮਹਿਲ ਵੀ ਬਣਾਏ ਜਾਂਦੇ ਸਨ। ਧਰਮਸ਼ਾਲਾ ਦਾ ਅਰਥ ਹੀ ਇਹ ਹੈ, ਭੁੱਖੇ ਨੂੰ ਭੋਜਨ ਮਿਲਦਾ ਹੈ, ਨਾਮ ਦੀ ਦਾਤ ਮਿਲਦੀ ਹੈ, ਸਤ ਸੰਗਤ ਹੁੰਦੀ ਹੈ, ਆਰਾਮ ਵਾਸਤੇ ਵੀ ਜਗ੍ਹਾ ਮਿਲਦੀ ਹੈ, ਧਰਮਸ਼ਾਲਾ ਇਹਨੂੰ ਹੀ ਕਹਿੰਦੇ ਹਾਂ। ਹੌਲੀ ਹੌਲੀ ਇਹ ਨਾਮ ਤਬਦੀਲ ਹੋ ਕੇ ਗੁਰਦੁਆਰਾ ਹੋ ਗਿਆ, ਲੇਕਿਨ ਗੁਰੂ ਸਾਹਿਬਾਨਾਂ ਦੇ ਸਮੇਂ ਧਰਮਸ਼ਾਲਾ ਹੀ ਕਿਹਾ ਜਾਂਦਾ ਸੀ। ਇੱਥੇ ਵੀ ਭਾਈ ਗੁਰਦਾਸ ਜੀ ਨੇ ਆਖਿਆ ਹੈ ਕਿ ਇਹ ਜਿਹੜਾ ਹਰਬੰਸ ਨਾਮ ਦਾ ਸਿੱਖ ਹੈ, ਇਹ ਇੱਕ ਧਰਮਸ਼ਾਲਾ ਦਾ ਮੁਖੀ ਸੀ ਜੋ ਆਗਰੇ ਵਿਖੇ ਸੀ, ਅਤੇ ਇਹਦੀ ਟਹਿਲ ਅਤੇ ਤਪ ਇਹ ਦੋਵੇਂ ਬਹੁਤ ਵੱਡੇ ਸਨ। ਹਰਬੰਸ ਤਪੇ, ਟਹਿਲ ਧਰਮਸ਼ਾਲਾ। ਇੱਥੇ ਉਹ ਤਪ ਨਹੀਂ ਜਿਹੜਾ ਧੋਣੀਆਂ ਤਪਾ ਕੇ ਕੀਤਾ ਜਾਂਦਾ, ਆਪਣੇ ਆਪ ਨੂੰ ਤਪਾ ਕੇ ਸਰੀਰ ਨੂੰ ਦੁੱਖ ਦੇ ਕੇ ਕੀਤਾ ਜਾਂਦਾ, ਉਸ ਤਪ ਦੀ ਗੱਲ ਨਹੀਂ ਹੈ। ਨਾਮ ਜਪਣਾ, ਭਗਤੀ ਕਰਨੀ, ਗੁਰੂ ਦੀ ਆਗਿਆ ਵਿੱਚ ਰਹਿਣਾ, ਗੁਰੂ ਦੇ ਹੁਕਮ ਵਿੱਚ ਰਹਿਣਾ, ਬਾਣੀ ਇਹਨੂੰ ਵੀ ਤਪ ਆਖਦੀ ਹੈ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਇਹ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਉਂਝ ਕਹਿੰਦੇ ਨੇ ਵੀ ਇਹ ਸ਼ਬਦ ਜਿਹੜਾ ਗੁਰੂ ਨਾਨਕ ਮਹਾਰਾਜ ਜੀ ਨੇ ਗਾਇਆ ਹੈ ਨਾ, ਇਹ ਸ਼ੇਖ ਬਾਬਾ ਫਰੀਦ ਜੀ ਦੇ ਇੱਕ ਸ਼ਬਦ ਦੀ ਵਿਆਖਿਆ ਕਰਨ ਵਾਸਤੇ ਹੈ। ਕਿਉਂਕਿ ਅੱਜ ਦੀ ਜੋ ਪੌੜੀ ਹੈ ਵਿਚਾਰ ਅਧੀਨ, ਇਹਦੇ ਅੰਦਰ ਭਾਈ ਗੁਰਦਾਸ ਜੀ ਨੇ ਉਹਨਾਂ ਸਿੱਖਾਂ ਦੀ ਜੀਵਨ ਦੀ ਗਾਥਾ ਕੀਤੀ ਹੈ ਜਿਨ੍ਹਾਂ ਦਾ ਤਪ ਵੱਡਾ ਸੀ, ਜਿਨ੍ਹਾਂ ਦੀ ਟਹਿਲ ਵੱਡੀ ਸੀ, ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਾ ਹੋਇਆ ਸੀ। ਉਹਨਾਂ ਦਾ ਤਪ ਕੀ ਹੈ? ਗੁਰਬਾਣੀ ਨੇ ਤਪ ਦੀ ਵਿਆਖਿਆ ਆਪਣੇ ਤਰੀਕੇ ਨਾਲ ਕੀਤੀ ਹੈ ਕਿ ਕੋਈ ਭੁਲੇਖਾ ਨਾ ਖਾ ਜਾਏ, ਕਿ ਕਿਤੇ ਯੋਗੀਆਂ ਦੇ ਸਰੀਰ ਨੂੰ ਤਪਾਉਣ ਵਾਲੇ ਤਪ ਨੂੰ ਮਹਾਨਤਾ ਦਿੱਤੀ ਜਾ ਰਹੀ ਹੈ, ਐਸੇ ਤਪ ਦੀ ਗੱਲ ਨਹੀਂ ਹੈ। ਜਪ ਤਪ ਕਰਨਾ, ਸਾਧ ਸੰਗਤ ਕਰਨੀ, ਕਿਰਤ ਕਰਨਾ, ਨਾਮ ਜਪਣਾ, ਗੁਰੂ ਦੀ ਭੈ ਭਾਵਨੀ ਵਿੱਚ ਰਹਿਣਾ, ਭਾਉ ਖਲਾਗਨ ਤਪ ਤਾਓ ਵਾਲੀ ਅਵਸਥਾ ਨੂੰ ਬਾਣੀ ਨੇ ਤਪ ਆਖਿਆ ਹੈ। ਔਰ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦੇ ਇੱਕ ਸ਼ਬਦ ਦੀ ਵਿਆਖਿਆ ਗੁਰੂ ਨਾਨਕ ਮਹਾਰਾਜ ਜੀ ਨੇ ਕੀਤੀ ਹੈ। ਸ਼ੇਖ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸ਼ਬਦ ਸੀ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਜ਼ਿੰਦਗੀ ਨੂੰ ਤਰਨ ਵਾਸਤੇ ਨਾਮ ਦਾ ਬੇੜਾ ਬੰਨ ਨਹੀਂ ਸਕਿਆ, ਜਿੱਥੇ ਹੜ੍ਹ ਬੜੇ ਆਉਂਦੇ ਨਾ, ਵਰਖਾ ਬੜੀ, ਮੀਂਹ ਪੈਂਦਾ, ਨਦੀਆਂ ਦੇ ਵਿੱਚੋਂ ਪਾਰ ਹੋਣ ਵਾਸਤੇ ਲੋਕਾਂ ਨੇ ਲੱਕੜ ਦੀਆਂ ਬੇੜੀਆਂ ਬਣਾਈਆਂ ਹੁੰਦੀਆਂ ਸਨ। ਉਹਨਾਂ ਬੇੜੀਆਂ 'ਤੇ ਅਸਵਾਰ ਹੋ ਕੇ ਉਹ ਨਦੀ ਦੇ ਦੂਜੇ ਕਿਨਾਰੇ 'ਤੇ ਜਾਂਦੇ ਸਨ, ਭਾਵ ਸਾਗਰ ਨੂੰ ਤਰਨ ਵਾਸਤੇ। ਜਪ ਅਤੇ ਤਪ ਦਾ ਬੇੜਾ ਬਾਬਾ ਫਰੀਦ ਕਹਿੰਦੇ ਹੋਣਾ ਚਾਹੀਦਾ ਹੈ। ਹੁਣ ਬਾਬਾ ਫਰੀਦ ਨੇ ਜਪ ਤਪ ਦਾ ਬੇੜਾ ਕੀ ਆਖਿਆ? ਉੱਠ ਕੇ ਨਮਾਜ਼ ਪੜ੍ਹਨੀ, ਖੁਦਾ ਖੁਦਾ ਕਹਿਣਾ, ਉਹਦੀ ਇਬਾਦਤ ਕਰਨੀ, ਸਜਦਾ ਕਰਨਾ ਹੈ, ਪੰਜ ਵੇਲੇ ਦਾ ਨਮਾਜ਼ੀ, ਇਹਨੂੰ ਜਪ ਤਪ ਆਖਿਆ ਹੈ। ਲੇਕਿਨ ਬਾਬਾ ਫਰੀਦ ਕਹਿੰਦੇ ਸਾਡੇ ਕੋਲੋਂ ਇਹ ਜਪ ਤਪ ਹੋਇਆ ਨਹੀਂ, ਨਮਾਜ਼ ਪੜ੍ਹੀ ਨਹੀਂ ਗਈ। ਅਤੇ ਜਿਹੜਾ ਇਹ ਤਰਨ ਹੈ ਨਾ, ਤਰਨ, ਇੱਥੇ ਤਰਨ ਦਾ ਭਾਵ ਹੈ ਭਵ ਸਾਗਰ ਤੋਂ ਤਰਨਾ। ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਜਦੋਂ ਵੇਲਾ ਸੀ ਨਾ, ਸਮਾਂ ਸੀ ਨਮਾਜ਼ ਪੜ੍ਹਨ ਦੇ। ਸ਼ੇਖ ਬਾਬਾ ਫਰੀਦ ਕਹਿੰਦੇ ਉਦੋਂ ਨਮਾਜ਼ ਨਹੀਂ ਪੜ੍ਹੀ, ਕਿਉਂਕਿ ਨਮਾਜ਼ ਪੜ੍ਹਨ ਵਾਸਤੇ ਗੋਡਿਆਂ ਭਾਰ ਬੈਠਣਾ ਪੈਂਦਾ, ਮਸਤਕ ਜ਼ਮੀਨ 'ਤੇ ਲਾਉਣਾ ਪੈਂਦਾ, ਨਮਾਜ਼ ਐਵੇਂ ਪੜ੍ਹੀ ਜਾਂਦੀ ਹੈ। ਆਪਾਂ ਦੇਖਦੇ ਹਾਂ ਹਾਜੀ ਹੱਜ ਕਰਨ ਜਾਂਦੇ ਨੇ, ਜਾਂ ਮਸੀਤ ਦੇ ਵਿੱਚ, ਜਾਂ ਆਪਾਂ ਹੋਰ ਵੇਖਿਆ ਹੋਏਗਾ ਰਾਹ ਪੈਂਡਿਆਂ ਦੇ ਅੰਦਰ ਮੁਸਲਮਾਨ ਲੋਕ, ਸੱਚੇ ਇਬਾਦਤ ਕਰਨ ਵਾਲੇ ਲੋਕ ਨਮਾਜ਼ ਪੜ੍ਹਦੇ ਨੇ। ਲੇਕਿਨ ਨਮਾਜ਼ ਪੜ੍ਹਨ ਵਾਸਤੇ ਵੀ ਇੱਕ ਉਹਨਾਂ ਦੀ ਪ੍ਰਕਿਰਿਆ ਹੈ, ਗੋਡਿਆਂ ਭਰ ਬੈਠਣਾ ਹੈ, ਹੱਥ ਗੋਡਿਆਂ 'ਤੇ ਰੱਖ ਲੈਣੇ ਹਨ, ਅੱਖਾਂ ਬੰਦ ਕਰ ਲੈਣੀਆਂ ਨੇ, ਫਿਰ ਸਜਦਾ ਕਰਨਾ ਹੈ, ਮੱਥਾ ਜ਼ਮੀਨ 'ਤੇ ਲਾਉਣਾ ਹੈ। ਪਰ ਬਾਬਾ ਫਰੀਦ ਕਹਿੰਦੇ ਇਹ ਤਾਂ ਇੱਕ ਵੇਲਾ ਸੀ, ਇੱਕ ਵੇਲਾ ਐਸਾ ਆਉਂਦਾ ਹੈ ਜਦੋਂ ਬੰਦਾ ਬੈਠ ਹੀ ਨਹੀਂ ਸਕਦਾ, ਬਹਿਣਾ ਔਖਾ ਹੋ ਜਾਂਦਾ, ਮੱਥਾ ਜ਼ਮੀਨ 'ਤੇ ਲਾਉਣਾ ਤਾਂ ਬੜੇ ਦੂਰ ਦੀ ਗੱਲ ਹੈ, ਜ਼ਮੀਨ 'ਤੇ ਬੈਠਣਾ ਹੀ ਔਖਾ ਹੈ। ਸ਼ੇਖ ਬਾਬਾ ਫਰੀਦ ਉਸ ਵੇਲੇ ਦੀ ਗਾਥਾ ਕਰ ਰਹੇ ਨੇ, ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਨਹੀਂ ਬੰਨਿਆ ਬੇੜਾ ਨਮਾਜ਼ ਪੜ੍ਹਨ ਵਾਲਾ। ਪਰ ਸਰਵਰ ਜਬ ਉਛਲੇ, ਹੁਣ ਉੱਛਣ ਲੱਗ ਪਿਆ ਇਹ ਬੇੜਾ, ਤਬ ਤਰਨ ਦੁਹੇਲਾ, ਤਰਨ, ਤਰਨ ਦਾ ਅਰਥ ਜਵਾਨੀ ਵੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਤਾਬਕ। ਪਰ ਇੱਥੇ ਤਰਨ ਦਾ ਭਾਵ ਕੀ ਹੈ? ਤਰਨਾ, ਪਾਣੀ ਵਿੱਚ ਤੈਰਨ ਵਾਲਾ ਬੇੜਾ। ਦੁਹੇਲਾ ਦਾ ਭਾਵ ਔਖਾ, ਹੁਣ ਤਰਨਾ ਔਖਾ ਹੋ ਗਿਆ, ਹੁਣ ਨਹੀਂ ਤਰਿਆ ਜਾ ਸਕਦਾ, ਕਿਉਂਕਿ ਹੁਣ ਨਮਾਜ਼ ਹੀ ਨਹੀਂ ਪੜ੍ਹੀ ਜਾਣੀ, ਮੱਥਾ ਜ਼ਮੀਨ 'ਤੇ ਲੱਗਣਾ ਹੀ ਨਹੀਂ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ, ਕਿਤੇ ਭੁਲੇਖਾ ਹੀ ਨਾ ਪੈ ਜਾਏ, ਕੋਈ ਇਹ ਨਾ ਭਰਮ ਕਰ ਲਵੇ ਕਿ ਜੇ ਮੱਥਾ ਜ਼ਮੀਨ 'ਤੇ ਨਹੀਂ ਲੱਗਣਾ, ਜੇ ਗੋਡਿਆਂ ਭਾਰ ਬੈਠ ਕੇ ਨਮਾਜ਼ ਨਹੀਂ ਪੜ੍ਹੀ ਜਾਣੀ, ਤਾਂ ਕੀ ਹੁਣ ਰੱਬ ਦੀ ਇਬਾਦਤ ਕਰਨੀ ਛੱਡ ਦੇਈਏ? ਸਤਿਗੁਰੂ ਕਹਿਣ ਲੱਗੇ ਨਹੀਂ। ਫਿਰ ਉਹਦੇ ਨਾਲ ਮਿਲਦਾ ਜੁਲਦਾ ਸ਼ਬਦ ਅੱਗੇ ਫਿਰ ਗੁਰੂ ਨਾਨਕ ਮਹਾਰਾਜ ਜੀ ਨੇ ਆਖਿਆ, ਜਪ ਤਪ ਕਾ ਬੰਧ ਬੇੜਲਾ, ਜਿਤ ਲੰਘੇ ਵਹੇਲਾ। ਠੀਕ ਹੈ, ਸਰੀਰ ਦੇ ਨਾਲ ਝੁਕਿਆ ਨਹੀਂ ਜਾਂਦਾ, ਮੱਥਾ ਨਹੀਂ ਟੇਕਿਆ ਜਾਂਦਾ, ਪਰ ਮਨ 'ਤੇ ਟੇਕ ਸਕਦਾ ਹੈ, ਮਨ 'ਤੇ ਗਾ ਸਕਦਾ ਹੈ, ਮਨ ਦੇ ਰਾਹੀਂ 'ਤੇ ਸੁਣਿਆ ਜਾ ਸਕਦਾ, ਗਾਇਆ ਵੀ ਜਾ ਸਕਦਾ, ਮਨ ਵੀ ਤਾਂ ਨਮਾਜ਼ ਪੜ੍ਹ ਸਕਦੇ। ਅਗਰ ਸਰੀਰ ਨਮਾਜ਼ ਨਹੀਂ ਪੜ੍ਹਦਾ ਤਾਂ ਫਿਰ ਮਨ ਕਰਕੇ ਨਮਾਜ਼ ਪੜ੍ਹ ਲਈਏ, ਮਨ ਕਰਕੇ ਜਪ ਤਪ ਕਰ ਲਈਏ। ਇਹ ਆਗਰੇ ਦੇ ਵਾਸੀ ਉਹ ਸਿੱਖ ਨੇ ਜਿਨ੍ਹਾਂ ਦਾ ਜਪ ਅਤੇ ਤਪ ਬਹੁਤ ਵੱਡਾ ਹੈ, ਅਗਲੇ ਸਿੱਖਾਂ ਦਾ ਨਾਮ ਲੈਂਦੇ ਨੇ। ਭਾਈ ਗੁਰਦਾਸ ਕਹਿੰਦੇ, ਆਨੰਦ ਮੁਰਾਰੀ ਮਹਾਂਪੁਰਖ ਕਲਿਆਣਾ ਕੁੱਲ ਕਵਲ ਰਸਾਲਾ। ਇਹ ਵੀ ਸਿੱਖਾਂ ਦੇ ਨਾਮ ਨੇ, ਆਨੰਦ ਮੁਰਾਰੀ, ਇਹ ਵੱਡੇ ਮਹਾਂਪੁਰਖ ਸਨ। ਆਗਰਾ ਵਾਸੀ ਸਿੱਖ ਵੱਡੀ ਕਰਨੀ ਦੇ ਮਾਲਕ, ਵੱਡੇ ਮਹਾਂਪੁਰਖ, ਉਹਨਾਂ ਦੇ ਇਹ ਨਾਮ ਲਏ ਜਾ ਰਹੇ ਨੇ, ਆਨੰਦ ਮੁਰਾਰੀ ਮਹਾਂਪੁਰਖ ਕਲਿਆਣਾ ਕੁੱਲ ਕਵਲ ਰਸਾਲਾ। ਇੱਕ ਸਿੱਖ ਹੋਇਆ ਭਾਈ ਕਲਿਆਣਾ ਜੀ, ਬਹੁਤ ਵੱਡਾ ਨਾਮ ਹੈ ਭਾਈ ਕਲਿਆਣਾ ਜੀ ਦਾ। ਇਹਨੇ ਬੜੀ ਘਾਲ ਕੀਤੀ ਹੈ, ਬੜੀ ਮਿਹਨਤ ਕੀਤੀ ਹੈ ਸਿੱਖੀ ਨੂੰ ਕਮਾਉਣ ਵਾਸਤੇ। ਆਗਰੇ ਦੀ ਧਰਮਸ਼ਾਲਾ ਦੇ ਵਿੱਚ, ਇਸ ਇਲਾਕੇ ਦੇ ਵਿੱਚ ਭਾਈ ਕਲਿਆਣਾ ਜੀ ਦਾ ਬਹੁਤ ਨਾਮ ਆਉਂਦਾ ਹੈ। ਯੂਪੀ ਦੇ ਇਲਾਕੇ ਵਿੱਚ, ਲਖਨਊ ਆਦਿ ਇਲਾਕਿਆਂ ਵਿੱਚ ਭਾਈ ਕਲਿਆਣਾ ਜੀ ਨੇ ਬਹੁਤ ਪ੍ਰਚਾਰ ਕੀਤਾ। ਇਹ ਉਹ ਸਿੱਖ ਨੇ ਜਿਹੜੇ ਕਵਲ ਰਸਾਲਾ, ਕਵਲ ਇੱਕ ਫੁੱਲ ਦਾ ਨਾਮ ਹੈ ਜੋ ਚਿੱਕੜ ਦੇ ਵਿੱਚ ਪੈਦਾ ਹੁੰਦਾ ਹੈ, ਚਿੱਕੜ ਦੇ ਵਿੱਚ ਉੱਗਦਾ ਹੈ ਕਮਲ ਦਾ ਫੁੱਲ, ਅਤੇ ਭੌਰੇ ਦੀ ਜਿਹੜੀ ਰਸ ਲੈਣ ਵਾਲੀ ਸੁਗੰਧੀ ਲੈਣ ਵਾਲੀ ਆਦਤ ਹੈ ਉਹ ਕਮਲ ਤੋਂ ਬਿਨਾਂ ਹੋਰ ਕੋਈ ਫੁੱਲ ਪੂਰਾ ਨਹੀਂ ਕਰਦਾ। ਕੇਵਲ ਕਮਲ ਦੇ ਵਿੱਚ ਹੀ ਉਹ ਰਸ ਅਤੇ ਸੁਗੰਧੀ ਹੈ ਜੋ ਭੌਰੇ ਨੂੰ ਚੰਗੀ ਲੱਗਦੀ ਹੈ, ਬਾਕੀ ਫੁੱਲਾਂ ਵਿੱਚ ਨਹੀਂ ਹੈ। ਇਹ ਜਿਹੜੇ ਸਿੱਖ ਨੇ, ਆਗਰੇ ਦੇ ਵਾਸੀ ਨੇ, ਇਹਨਾਂ ਦੇ ਅੰਦਰ ਜਿਹੜਾ ਰਸਾਲਾ ਰਸ ਹੈ ਉਹ ਮਾਨੋ ਉਵੇਂ ਹੈ ਜਿਵੇਂ ਕਮਲ ਦੇ ਫੁੱਲ ਵਿੱਚ ਹੈ ਜੋ ਭੌਰੇ ਨੂੰ ਚੰਗਾ ਲੱਗਦਾ ਹੈ। ਭਾਵ ਕਿ ਨਾਮ ਦੇ ਰਸੀਏ ਸਿੱਖ ਸਨ ਆਗਰਾ ਵਾਸੀ, ਨਾਮ ਦੇ ਰਸ ਦੇ ਨਾਲ ਇਹ ਨਕਾਨਕ ਭਰੇ ਹੋਏ ਸਨ, ਜਿਹਨੂੰ ਭੱਟ ਸਾਹਿਬਾਨਾਂ ਨੇ ਆਖਿਆ ਹੈ ਕਿ ਗੁਰੂ ਰਾਮਦਾਸ ਕਿਰਪਾ ਕਰ ਦੇਵੇ ਸੁੱਕੇ ਹੋਏ ਹਿਰਦਿਆਂ ਰੂਪੀ ਸਰੋਵਰ ਨਾਮ ਦੇ ਰਸ ਦੇ ਨਾਲ ਭਰੇ ਜਾਂਦੇ ਹਨ। ਆਨੰਦ ਮੁਰਾਰੀ ਮਹਾਂਪੁਰਖ ਇਹ ਵੱਡੇ ਪੁਰਖ ਹੋਏ ਨੇ। ਨਾਨੂ ਲਟਕਣ ਬਿੰਦ ਰਾਓ ਸੇਵਾ ਸੰਗਤ ਕੂਪਣ ਘਾਲਾ, ਇਹ ਵੀ ਸਿੱਖਾਂ ਦੇ ਨਾਮ ਨੇ, ਭਾਉ ਲਟਕਣ ਜੀ, ਭਾਈ ਨਾਨੂ ਜੀ, ਬਿੰਦ ਰਾਓ ਜੀ, ਸੇਵਾ ਸੰਗਤ। ਸੇਵਾ ਅਤੇ ਸੰਗਤ ਦੇ ਇਹ ਵੱਡੇ ਕਰਨੀ ਵਾਲੇ ਹੋਏ, ਸੇਵਾ ਵੀ ਅਤੇ ਸੰਗਤ ਵੀ। ਪੂਪਣ ਘਾਲਾ, ਪੂਪਣ ਘਾਲਾ ਦਾ ਭਾਵ ਹੈ ਵੱਡੀ ਘਾਲ, ਪੂਰੀ ਘਾਲ, ਵੱਡਾ ਤਪ। ਸੰਗਤ ਦੀ ਸੇਵਾ ਸਭ ਤੋਂ ਵੱਡਾ ਤਪ ਹੈ ਬਾਣੀ ਦੇ ਮੁਤਾਬਕ। ਸਾਧ ਸੰਗਤ ਦੀ ਸੇਵਾ ਸਾਰਿਆਂ ਤੋਂ ਵੱਡਾ ਜੱਗ ਹੈ, ਸਭ ਤੋਂ ਵੱਡਾ ਭੰਡਾਰਾ ਹੈ। ਇਸ ਤਰ੍ਹਾਂ ਦੇ ਬੋਲ ਸਿੱਖ ਇਤਿਹਾਸ ਵਿੱਚ ਆਉਂਦੇ ਨੇ। ਭਾਈ ਗੁਰਦਾਸ ਜੀ ਦੀਆਂ ਬਾਣੀਆਂ ਨੇ ਤਾਂ ਇਹਨਾਂ ਅੱਖਰਾਂ ਦੀ ਹੀ ਮਾਨੋ ਵਿਆਖਿਆ ਕੀਤੀ ਹੈ, ਕਵਿਤਾ ਦੇ ਰਾਹੀਂ, ਵਾਰਾਂ ਪੌੜੀਆਂ ਦੇ ਰਾਹੀਂ। ਜਦੋਂ ਆਪਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਨ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੇਨੇ ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਸੋਨਾ ਦਾਨ ਕੀਤਾ ਜਾਂਦਾ ਸੀ ਮੰਦਰਾਂ 'ਤੇ ਜਾ ਕੇ, ਤੀਰਥਾਂ 'ਤੇ ਜਾ ਕੇ। ਐਸਾ ਪੁੰਨ ਤੇ ਕਿਸੇ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਦੇਈਏ, ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਦੇਈਏ ਅਤੇ ਐਸਾ ਫਲ ਤਾਂ ਉੱਥੋਂ ਵੀ ਮਿਲ ਜਾਂਦਾ। ਭਾਈ ਗੁਰਦਾਸ ਕਹਿੰਦੇ ਜਿਹੜਾ ਸੋਨਾ ਦਾਨ ਕਰਕੇ ਮਿਲਦਾ ਹੈ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰੂਖੇਤ ਅਸੁਮੇਧ ਜੱਗ ਫਲ ਸਿੱਖ ਕੋ ਜਵਾਏ ਕਰ। ਜੱਗ ਬੜੇ ਨੇ ਪਰ ਜਿਹੜਾ ਅਸੁਮੇਧ ਜੱਗ ਹੈ ਨਾ, ਇਹਦਾ ਕਹਿੰਦੇ ਫਲ ਬਹੁਤ ਵੱਡਾ ਹੈ ਹਿੰਦੂ ਧਰਮਾਂ ਦੇ ਮੁਤਾਬਕ, ਹਿੰਦੂ ਗ੍ਰੰਥਾਂ ਦੇ ਮੁਤਾਬਕ। ਇਹ ਜਿਹੜੀ ਜੱਗ ਕਰਨ ਦੀ ਪਰੰਪਰਾ ਹੈ ਨਾ, ਜੀਵਾਂ ਨੂੰ ਵੱਢ ਕੇ ਬਲੀ ਦੇਣ ਦੀ, ਇਹ ਆਉਂਦੀ ਹੈ ਹਿੰਦੂ ਧਰਮ ਦੇ ਅੰਦਰ। ਗੁਰੂ ਸਾਹਿਬਾਨਾਂ ਨੇ ਜੀਵਾਂ ਦੀ ਬਲੀ ਦੇ ਕੇ ਜੱਗ ਕਰਨ ਨੂੰ ਮੁੱਢ ਤੋਂ ਰੱਦ ਕੀਤਾ, ਮੂਲ ਤੋਂ ਰੱਦ ਕੀਤਾ। ਜੋ ਸਭ ਹੈ ਏਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਅਸਵਮੇਧ ਜੱਗ ਕੀ ਸੀ, ਘੋੜੇ ਨੂੰ ਮਾਰ ਕੇ, ਘੋੜੇ ਨੂੰ ਵੱਢ ਕੇ ਜੱਗ ਕੀਤਾ ਜਾਂਦਾ ਸੀ। ਭਾਈ ਗੁਰਦਾਸ ਕਹਿੰਦੇ ਨੇ ਕਿਸੇ ਪਿਆਸੇ ਬੰਦੇ ਦੀ ਪਿਆਸ ਦੂਰ ਕਰ ਦੇਣੀ, ਪਿਆਸੇ ਬੰਦੇ ਨੂੰ ਪਾਣੀ ਪਿਲਾ ਦੇਣਾ, ਉਹਨੂੰ ਜੀਵਨ ਦੇ ਦੇਣਾ, ਕਿਉਂਕਿ ਪਿਆਸ ਦੇ ਨਾਲ ਕੋਈ ਜੀਵ ਮਰ ਜਾਂਦਾ ਨਾ, ਪਾਣੀ ਬਿਨਾਂ ਤਾਂ ਕੋਈ ਵੀ ਨਹੀਂ ਰਹਿ ਸਕਦਾ, ਭੋਜਨ ਦੇ ਬਿਨਾਂ ਤਾਂ ਕੋਈ ਰਹਿ ਜਾਏਗਾ ਲੇਕਿਨ ਪਾਣੀ ਬਿਨਾਂ ਕੋਈ ਨਹੀਂ ਰਹਿ ਸਕਦਾ। ਕਿਸੇ ਪਿਆਸੇ ਨੂੰ ਪਾਣੀ ਪਿਆਉਣਾ ਮਾਨੋ ਅਸਵਮੇਧ ਜੱਗ ਜਿੰਨਾ ਫਲ ਹੈ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰੂਖੇਤ, ਕੁਰੂਖੇਤ ਦਾ ਭਾਵ ਹੈ ਕੁਰੂਖੇਤਰ, ਹਰਿਆਣੇ ਵਿੱਚ ਕੁਰੂਖੇਤਰ ਹੈ, ਆਪਾਂ ਸਾਰੇ ਜਾਣਦੇ ਹਾਂ। ਬੜੀ ਵੱਡੀ ਲੜਾਈ ਹੋਈ ਸੀ, ਬੜਾ ਵੱਡਾ ਘਮਸਾਨ ਹੋਇਆ ਸੀ। ਬਾਰਾਂ ਯੋਜਨ ਛੱਤਰ ਚਲੇ ਥਾ ਦੇਹੀ ਗਰਜਨ ਖਾਈ ਸਰਬ ਸੋਨ ਕੀ ਲੰਕਾ ਹੋਤੀ, ਇਸ ਤਰ੍ਹਾਂ ਦੇ ਬੋਲ ਨੇ। ਇਹ ਕੁਰੂਖੇਤਰ ਦੀ ਗੱਲ ਹੈ, ਜਿਹੜਾ ਯੁੱਧ ਹੋਇਆ ਸੀ ਨਾ ਕੌਰਵਾਂ ਦਾ ਪਾਂਡਵਾਂ ਦਾ, ਅਤੇ ਸਾਰੇ ਹੀ ਮਰ ਗਏ ਸੀ, ਕੋਈ ਨਹੀਂ ਸੀ ਬਚਿਆ। ਇਹ ਕੁਰੂਖੇਤਰ ਦੀ ਗੱਲ ਹੈ। ਅਤੇ ਉੱਥੇ ਜੱਗ ਹੁੰਦੇ ਸੀ, ਵੱਡੇ ਵੱਡੇ ਜੱਗ। ਭਾਈ ਗੁਰਦਾਸ ਕਹਿੰਦੇ ਸੇਵਾ ਇਹਨਾਂ ਵੱਡੇ ਵੱਡੇ ਜੱਗਾਂ ਤੋਂ ਵੀ ਉੱਪਰ ਹੈ, ਸਾਰਿਆਂ ਤੋਂ ਮਹਾਨ ਫਲ ਸੇਵਾ ਦੇ ਵਿੱਚ ਹੈ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸੰਗਤ, ਇਹਦੀ ਸੇਵਾ, ਇਹ ਪੂਰਨ ਘਾਲ ਹੈ ਅਤੇ ਤਪਾਂ ਵਿੱਚੋਂ ਸਭ ਤੋਂ ਵੱਡਾ ਤਪ ਹੈ। ਹਾਂਡਾ ਆਲਮ ਚੰਦ ਹੈ ਸੈ ਸਾਰਾ ਤਲਵਾੜ ਸੁਖਾਲਾ। ਭਾਈ ਹਾਂਡਾ ਜੀ, ਆਲਮ ਚੰਦ ਜੀ, ਭਾਈ ਸੰਸਾਰਾ ਜੀ, ਇਹਨਾਂ ਦੀ ਜਿਹੜੀ ਵੰਸ਼ ਹੈ, ਜਾਤੀ ਹੈ, ਉਹਦਾ ਨਾਮ ਹੈ ਤਲਵਾੜ। ਤਲਵਾੜ ਇੱਕ ਵੰਸ਼ ਦਾ ਨਾਮ ਹੈ, ਇੱਕ ਗੋਤ ਦਾ ਨਾਮ ਹੈ। ਸੁਖਾਲਾ, ਪਰ ਇਹ ਮਾਨਸਿਕ ਸੁੱਖ ਨੂੰ ਪ੍ਰਾਪਤ ਕਰਨ ਵਾਲੇ, ਅੰਦਰੋਂ ਸੁਖੀ ਸਨ ਸਾਰੇ ਦੇ ਸਾਰੇ। ਜਗਨਾਨੰਦਾ ਸਾਧ ਹੈ ਭਾਨੂ ਸੁਗੜ ਹੰਸਾਂ ਦੀ ਢਾਲਾ। ਭਾਈ ਜਗਨਾ ਜੀ, ਭਾਈ ਨੰਦਾ ਜੀ, ਇਹ ਵੱਡੇ ਸਾਧੂ ਹੋਏ ਨੇ ਬੜੇ। ਭਾਈ ਭਾਨਾ ਜੀ ਸੁਗੜ ਹੰਸਾਂ ਦੀ ਢਾਲਾ, ਇਹ ਹੰਸਾਂ ਦੀ ਬਿਰਤੀ ਵਾਲੇ ਸਨ। ਹੰਸਾਂ ਦੇ ਬਾਰੇ ਆਪਾਂ ਬੜੀ ਵਾਰ ਵਿਚਾਰ ਕਰਦੇ ਹਾਂ, ਬਾਣੀ ਵਿੱਚ ਸੁਣਦੇ ਰਹਿੰਦੇ ਹਾਂ ਹੰਸ ਕੀ ਹੁੰਦਾ। ਪਰਮਹੰਸ ਭਾਈ ਪਾਰੋ ਨੂੰ ਆਖਿਆ ਸੀ ਸਤਿਗੁਰੂ ਜੀ ਨੇ ਕਿ ਤੂੰ ਤਾਂ ਪਰਮਹੰਸ ਹੈ। ਇਸ ਤਰ੍ਹਾਂ ਇਹ ਜਿਹੜੇ ਸਿੱਖ ਨੇ ਆਗਰਾ ਵਾਸੀ, ਕਦੇ ਇਹਨਾਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਬੜੇ ਨਿਹਾਲ ਸਨ, ਕਦੇ ਕਹਿੰਦੇ ਨਾਮ ਦੇ ਰੰਗ ਵਿੱਚ ਬੜੇ ਗੁਲਾਲ ਸਨ, ਕਦੇ ਕਹਿੰਦੇ ਧਰਮਸ਼ਾਲਾ ਦੀ ਸੇਵਾ ਅਤੇ ਟਹਿਲ ਸੇਵਾ ਤਪ ਬੜਾ ਵੱਡਾ ਸੀ, ਕਦੇ ਕਹਿੰਦੇ ਇਹਨਾਂ ਦੇ ਅੰਦਰ ਭਗਤੀ ਦਾ ਰਸ ਐਵੇਂ ਸੀ ਜਿਵੇਂ ਕਵਲ ਰਸਾਲਾ ਹੁੰਦਾ ਹੈ। ਇਹ ਸਾਰੇ ਗੁਣ ਨੇ ਔਰ ਇਹ ਸਾਰੇ ਦੈਵੀ ਗੁਣਾਂ ਦਾ ਨਾਮ ਹੈ। ਭਗਤੀ ਦੇ ਗੁਣ ਦੈਵੀ ਗੁਣ ਨੇ ਸਾਰੇ ਦੇ ਸਾਰੇ, ਔਰ ਇਹ ਕਿਹਨਾਂ ਦੇ ਵਿੱਚ ਨੇ? ਆਗਰੇ ਦੇ ਸਿੱਖਾਂ ਵਿੱਚ, ਆਗਰੇ ਦੀ ਸੰਗਤ ਦੇ ਵਿੱਚ। ਸੁਖਾਲਾ, ਮਨ ਨੂੰ ਸੁਖੀ ਕਰਨ ਵਾਲੇ। ਹੁਣ ਅੱਗੇ ਕਹਿੰਦੇ ਨੇ ਇਹ ਹੰਸਾਂ ਕੀ ਢਾਲਾ, ਢਾਲਾ ਦਾ ਭਾਵ ਕੀ ਹੈ? ਢਾਲ, ਢਾਲ ਉਹਨੂੰ ਕਹਿੰਦੇ ਆ ਜੋ ਸ਼ਸਤਰ ਦੀ ਮਾਰ ਤੋਂ ਬਚਾਉਂਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ। ਪਰ ਇੱਥੇ ਢਾਲਾ ਦਾ ਅਰਥ ਹੈ ਕਈ ਤਰ੍ਹਾਂ ਦੇ। ਗੁਰ ਭਾਈ ਰਤਨਾਂ ਦੀ ਮਾਲਾ, ਗੁਰ ਭਾਈ ਰਤਨਾਂ ਦੀ ਮਾਲਾ। ਜਿਹੜੇ ਇੱਕੋ ਹੀ ਗੁਰੂ ਦੇ ਸਿੱਖ ਹੋਣ ਉਹ ਸਾਰੇ ਕੀ ਹੁੰਦੇ ਨੇ? ਗੁਰ ਭਾਈ। ਸਾਧ ਸੰਗਤ ਵਿੱਚ ਜਿੰਨੇ ਵੀ ਹਾਂ ਆਪਾਂ ਸਾਰੇ, ਸਾਡਾ ਸਾਰਿਆਂ ਦਾ ਇੱਕ ਹੀ ਗੁਰੂ ਹੈ ਨਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਹੀ ਗੁਰੂ ਦੇ ਜਿਹੜੇ ਸਿੱਖ ਹੁੰਦੇ ਨੇ ਉਹਨਾਂ ਨੂੰ, ਗੁਰ ਸਿੱਖਾਂ ਨੂੰ ਕੀ ਕਹਿੰਦੇ ਨੇ? ਗੁਰ ਭਾਈ। ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ, ਇੱਕ ਤਾਂ ਉਹ ਭੈਣ ਭਰਾ ਹੁੰਦੇ ਨੇ ਜਿਹੜੇ ਇੱਕ ਪਰਿਵਾਰ ਵਿੱਚ ਹੁੰਦੇ ਨੇ, ਇੱਕ ਹੀ ਮਾਤਾ ਪਿਤਾ ਦੇ ਘਰ ਜਿਨ੍ਹਾਂ ਦਾ ਜਨਮ ਹੁੰਦਾ ਹੈ, ਆਪਾਂ ਉਹਨਾਂ ਨੂੰ ਭਾਈ ਕਹਿੰਦੇ ਹਾਂ, ਭੈਣ ਭਰਾ ਵੀ ਕਹਿ ਦਿੰਦੇ ਹਾਂ। ਪਰ ਜਿਹੜੇ ਇੱਕ ਗੁਰੂ ਦੇ ਸਿੱਖ ਹੋਣ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਗੁਰ ਭਾਈ। ਇੱਕੋ ਹੀ ਉਸਤਾਦ ਕੋਲੋਂ ਜਿਹੜੇ ਸਿੱਖੇ ਹੁੰਦੇ ਨੇ ਉਹਨਾਂ ਨੂੰ ਵੀ ਗੁਰ ਭਾਈ ਕਹਿੰਦੇ ਹਾਂ। ਇਹ ਜਿਹੜੇ ਗੁਰੂ ਦੇ ਸਿੱਖ ਨੇ ਇਹਨਾਂ ਨੂੰ ਇੱਕ ਤਾਂ ਗੁਰ ਭਾਈ ਆਖਿਆ ਭਾਈ ਗੁਰਦਾਸ ਜੀ ਨੇ, ਨਾਲ ਕਹਿੰਦੇ ਗੁਰ ਭਾਈ ਰਤਨਾਂ ਦੀ ਮਾਲਾ। ਮਾਲਾ ਆਪਾਂ ਸਾਰੇ ਦੇਖਦੇ ਹਾਂ, ਮਾਲਾ ਮਣਕਿਆਂ ਦੀ ਹੁੰਦੀ ਹੈ, ਕੋਈ ਲੱਕੜ ਦੀ ਹੁੰਦੀ ਹੈ, ਅਲੱਗ ਅਲੱਗ ਤਰ੍ਹਾਂ ਦੀ ਮਾਲਾ ਹੁੰਦੀ ਹੈ। ਪਰ ਇੱਕ ਮਾਲਾ ਹੁੰਦੀ ਹੈ ਰਤਨਾਂ ਦੀ, ਰਤਨ ਬੜੇ ਕੀਮਤੀ ਹੁੰਦੇ ਨੇ, ਉਹ ਮਾਲਾ ਬੜੀ ਮਹਿੰਗੀ ਹੁੰਦੀ ਹੈ। ਇੱਕ ਤਾਂ ਸ਼ਿੰਗਾਰ ਵਾਸਤੇ ਮਾਲਾ ਪਾਈ ਜਾਂਦੀ ਹੈ, ਇੱਕ ਧਰਮ ਵਾਸਤੇ ਪਾਈ ਜਾਂਦੀ ਹੈ। ਮਾਲਾ ਦੇ ਰੂਪ ਵੱਖਰੇ ਵੱਖਰੇ ਨੇ ਨਾ, ਇੱਕ ਤਾਂ ਨਾਮ ਜਪਣ ਵਾਲਾ ਵੀ ਮਾਲਾ ਫੜ ਲੈਂਦਾ, ਕਿਸੇ ਨੇ ਕਾਠ ਦੀ ਲੱਕੜ ਦੀ ਮਾਲਾ, ਕਿਸੇ ਨੇ ਕੋਈ ਮਾਲਾ, ਪਰ ਕੋਈ ਸ਼ਿੰਗਾਰ ਵਾਸਤੇ ਹੀਰੇ ਮੋਤੀਆਂ ਦੀ ਮਾਲਾ ਬਣਾ ਕੇ, ਉਹਦਾ ਜਪਣ ਦੇ ਨਾਲ ਸੰਬੰਧ ਨਹੀਂ ਹੁੰਦਾ, ਉਹ ਕੇਵਲ ਸ਼ਿੰਗਾਰ ਵਾਸਤੇ ਮਾਲਾ ਹੁੰਦੀ ਹੈ। ਸੋ ਇਹ ਉਹ ਮਹਾਨ ਸਿੱਖ ਨੇ ਜਿਹੜੇ ਕਰਨੀ ਦੇ ਮਾਲਕ ਸਨ। ਜਿਵੇਂ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਕੀਰਤਨ ਕਰ ਰਹੇ ਸੀ ਨਾ, ਰਸ ਭਿੰਨਾ ਕੀਰਤਨ ਸ਼ੇਖ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਸ਼ਰਵਣ ਕੀਤਾ, ਔਰ ਉਸ ਤੋਂ ਪਹਿਲਾਂ ਇੱਕ ਆਪਾਂ ਸ਼ਬਦ ਸੁਣ ਲਏ ਸੀ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ। ਉਂਝ ਤਾਂ ਗੁਰਬਾਣੀ ਨੇ ਸੂਰਮੇ ਦੀ ਵਿਆਖਿਆ ਆਪਣੇ ਤਰੀਕੇ ਨਾਲ ਕੀਤੀ ਹੈ, ਜਿਸ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਾ ਕੁਝ ਜਿੱਤ ਲਿਆ ਹੈ, ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰਹੇ। ਪਰ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਉਹਨਾਂ ਸੂਰਮਿਆਂ ਦੀ ਵੀ ਗਾਥਾ ਹੈ ਜਿਨ੍ਹਾਂ ਨੇ ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਆਪਣੇ ਤਨ ਦੀ ਆਹੁਤੀ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ, ਕਲਗੀਧਰ ਪਾਤਸ਼ਾਹ ਦੇ ਸਮੇਂ ਸਿੱਖਾਂ ਨੇ ਜੰਗਾਂ ਯੁੱਧਾਂ ਵਿੱਚ ਆਪਣੇ ਤਨ ਦੀ ਸਰੀਰ ਦੀ ਆਹੁਤੀ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਵੀ ਬਹੁਤ ਸਾਰੇ ਐਸੇ ਸੂਰਮੇ ਬਹਾਦਰ ਹੋਏ ਨੇ। ਅੱਜ ਦੇ ਚੱਲਦੇ ਦੌਰ ਵਿੱਚ ਵੀ ਆਪਾਂ ਦੇਖਦੇ ਹਾਂ, ਸ਼ਹੀਦੀਆਂ ਦਾ ਦੌਰ ਅੱਜ ਵੀ ਚੱਲ ਰਿਹਾ ਹੈ। ਔਰ ਅੱਜ ਦੇ ਦਿਨ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਹੋਈ। ਆਪਾਂ ਸਾਰੇ ਜਾਣਦੇ ਹਾਂ, ਇਹਨਾਂ ਦਾ ਨਾਂ ਕੋਈ ਦੱਸਣ ਦੀ ਲੋੜ ਨਹੀਂ। ਇਹਨਾਂ ਨੇ ਉਹ ਕੁਰਬਾਨੀ ਕੀਤੀ ਜਿਹੜੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਵਾਸਤੇ ਉੱਕਰੀ ਗਈ, ਜਿਹੜੀ ਮਿਟ ਨਹੀਂ ਸਕਦੀ। ਉਸ ਵੇਲੇ ਦੇ ਜ਼ਾਲਮ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਨੂੰ ਮਾਰਨ ਵਾਸਤੇ ਭਾਈ ਦਿਲਾਵਰ ਸਿੰਘ ਵਰਗੇ ਸਿੰਘਾਂ ਦੀ ਬਹੁਤ ਵੱਡੀ ਕੁਰਬਾਨੀ ਹੋਈ, ਜਿਨ੍ਹਾਂ ਨੇ ਆਪਣੇ ਤਨ ਦੀ ਆਹੁਤੀ ਦੇ ਦਿੱਤੀ। ਔਰ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਉਹਨਾਂ ਨੂੰ ਵੀ ਪ੍ਰਣਾਮ ਹੈ। ਅੱਜ ਦੀ ਕਥਾ ਦਾ ਸਮਾਂ ਸਮਾਪਤ ਹੋਇਆ, ਸਤਿਗੁਰੂ ਜੀ ਕਿਰਪਾ ਕਰਨ। ਬਹੁਤ ਹੀ ਮਾਣਯੋਗ ਭਾਈ ਸਾਹਿਬ ਜੀ ਗੁਰੂ ਦੀ ਹਜ਼ੂਰੀ ਵਿੱਚ ਆ ਗਏ ਹਨ, ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਰਾਹੀਂ ਨਿਹਾਲ ਕਰਨਗੇ। ਆਓ ਅਗਲਾ ਪ੍ਰੋਗਰਾਮ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਅਤੇ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਚੱਲ ਰਹੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਅਤੇ ਗੁਰੂ ਦੇ ਜਸ ਦੇ ਨਾਲ ਜੋੜਦੇ ਰਹਿਣ। ਗੁਰਮੁਖ ਪਿਆਰੇ, ਹੁਣ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜੋ ਕਿ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਜੋ ਇਹ ਵਿਸ਼ੇਸ਼ ਕੀਰਤਨ ਦਰਬਾਰ ਸਾਜ ਰਹੇ ਹਨ, ਕੱਲ੍ਹ ਦੇ ਰੋਜ਼ ਤੋਂ ਭਾਈ ਸਾਹਿਬ ਜੀ ਹਾਜ਼ਰੀਆਂ ਭਰ ਰਹੇ ਹਨ ਅਤੇ 4 ਸਤੰਬਰ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ 7:15 ਵਜੇ ਤੋਂ ਲੈ ਕੇ 8:30 ਵਜੇ ਤੱਕ ਹਾਜ਼ਰੀਆਂ ਭਰਿਆ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਵੱਧ ਤੋਂ ਵੱਧ ਲਾਹੇ ਲੈਣੇ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਦੀ ਵਡਿਆਈ ਸਰਵਣ ਕਰਨੀ ਹੋਵੇ, ਗੁਰੂ ਦੀ ਮਹਿਮਾ ਵਿੱਚ ਗੁਰੂ ਨਾਨਕ ਦੇ ਪਿਆਰ ਵਿੱਚ ਜੁੜਨਾ ਹੋਵੇ ਤਾਂ ਬਾਣੀ ਹੀ ਜੋੜਦੀ ਹੈ। ਜੋੜੀਏ ਆਪਣੇ ਦਿਲ ਦਾ ਪਿਆਰ ਇਹਨਾਂ ਸ਼ਬਦਾਂ ਦੇ ਨਾਲ।

0: ਸਤਿਗੁਰੂ ਜੀ ਦਾ ਸਦਾ ਸਦਾ ਸ਼ੁਕਰ ਹੈ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਾ ਸਾਰਾ ਦਿਨ ਵਰਕਿੰਗ ਡੇ ਹੋਣ ਕਰਕੇ ਕੰਮ ਵੀ ਕੀਤੇ ਫਿਰ ਵੀ ਆਏ, ਸਰੀਰਕ ਥਕਾਵਟ ਨਾ ਦੇਖਦੇ ਹੋਏ ਵੀ ਗੁਰੂ ਨੇ ਕਿਰਪਾ ਕੀਤੀ, ਆਪਦੇ ਹਿਰਦੇ ਵਿੱਚ ਪ੍ਰੇਮ ਭਰਿਆ, ਗੁਰੂ ਕੇ ਚਰਨਾਂ ਵਿੱਚ ਆਉਣ ਵਾਸਤੇ ਪ੍ਰੇਰਨਾ ਸਰੋਤ ਬਣੇ। ਗੁਰੂ ਨਾਨਕ ਨਿਰੰਕਾਰ ਸਭ ਨੂੰ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਸਰਵਨ ਕਰੋ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤਿ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਭਾਈ ਸਾਹਿਬ ਜੀ ਕੱਲ੍ਹ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹਨ ਅਤੇ ਨਿਰੰਤਰ 4 ਸਤੰਬਰ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਇਸੇ ਸਮੇਂ ਦੌਰਾਨ ਹਾਜ਼ਰੀਆਂ ਭਰਿਆ ਕਰਨਗੇ। ਸੋ ਗੁਰਮੁਖ ਪਿਆਰਿਓ, ਆਪ ਨੂੰ ਬੇਨਤੀ ਹੈ ਕਿ ਜਿੱਥੇ ਆਪ ਆਉਂਦੇ ਹੋ ਹੋਰ ਵੀ ਗੁਰਮੁਖ ਪਿਆਰੇ ਪਰਿਵਾਰਾਂ ਨੂੰ ਨਾਲ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ, ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਆਪਾਂ ਸਾਰੇ ਹੀ ਰਲ ਮਿਲ ਕੇ ਗੁਰੂ ਦੀਆਂ ਖੁਸ਼ੀਆਂ ਲੈ ਸਕੀਏ। ਸੋ ਹੁਣ ਢਾਡੀ ਜਥਾ ਸਾਨੂੰ ਮਾਣ ਮੱਤੇ ਇਤਿਹਾਸ ਦੇ ਨਾਲ ਜੋੜੇਗਾ, ਜਿਸ ਦੇ ਵਿੱਚ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਪਰਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦਾ ਢਾਡੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬਾਂ ਦੀ ਪਾਵਨ ਦਰਬਾਰ ਅੰਦਰ ਅਦਬ ਅਤੇ ਸਤਿਕਾਰ ਦੇ ਨਾਲ ਗੁਰੂ ਕੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਅਲਾਹੀ ਬਾਣੀ, ਰੱਬੀ ਬਾਣੀ, ਧੁਰਕੀ ਬਾਣੀ ਦਾ ਰਸ ਪਿੰਨਾ ਕੀਰਤਨ ਗੁਰਾਂ ਸਰਪਣ ਕੀਤਾ ਏ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰਦੇ ਹੋਏ ਇੱਕ ਵਾਰ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਆਪਾਂ ਗੱਲ ਕੀਤੀ ਸੀ ਜੋ ਸੂਰਮਾ ਹੈ, ਜੋ ਪਰਉਪਕਾਰੀ ਹੈ, ਜੋ ਯੋਧਾ ਹੈ, ਉਹ ਲੰਮੀ ਉਮਰ ਦੀ ਅਰਦਾਸ ਨਹੀਂ ਕਰਦਾ, ਉਹਦੀ ਅਰਦਾਸ ਇਹ ਆ ਮੇਰੀ ਉਸ ਮਾਲਕ ਦੇ ਨਾਲ ਨਿਭ ਜਾਵੇ। ਅੱਜ 31 ਅਗਸਤ ਹੈ, ਅੱਜ ਦੇ ਦਿਨ ਭਾਈ ਦਿਲਾਵਰ ਸਿੰਘ ਉਹ ਮਹਾਨ ਯੋਧਾ ਆਪਦੀ ਤੋੜ ਨਿਭਾ ਗਿਆ, ਆਪਦੇ ਬੋਲ ਉਹ ਪੂਰੇ ਕਰ ਗਿਆ। ਜਿਹੜਾ ਦਰਿੰਦਾ ਆਤਮ ਬੋ ਕਰਦਾ ਫਿਰਦਾ ਸੀ ਅਤੇ ਸਿੱਖ ਨੌਜਵਾਨੀ ਦਾ ਸ਼ਿਕਾਰ ਖੇਡ ਰਿਹਾ ਸੀ, ਜਿਹਦੇ ਨਾਂ ਦੇ ਅੱਗੇ ਗੁੱਚੜ ਲੱਗਿਆ, ਜਿਹੜੇ ਜ਼ੁਲਮ ਕਰਨ ਵਾਲੇ ਹੁੰਦੇ ਨੇ, ਗੁਰੂ ਕੇ ਪਿਆਰਿਓ, ਉਹਨਾਂ ਨੂੰ ਰੋਕਣਾ, ਉਹਨਾਂ ਦਾ ਸੋਧਾ ਲਾਉਣਾ ਅਤੇ ਬਾਕੀ ਕੌਮ ਦੇ ਨੌਜਵਾਨਾਂ ਦਾ ਭਵਿੱਖ ਆ ਜਿਹੜਾ ਉਹ ਉਜਲਾ ਬਣਾਉਣਾ। ਨਹੀਂ ਤਾਂ ਸਾਡੇ ਕੌਮ ਦੇ ਨੌਜਵਾਨਾਂ ਨੂੰ ਇਕੱਲੇ ਇਕੱਲੇ ਨੂੰ ਲੱਭ ਲੱਭ ਕੇ, ਕੋਈ ਕਾਲਜ ਗਿਆ ਉੱਥੋਂ ਚੁੱਕਿਆ, ਕੋਈ ਖੇਤ ਨੂੰ ਗਿਆ ਉੱਥੋਂ ਚੁੱਕਿਆ, ਕੋਈ ਰਿਸ਼ਤੇਦਾਰੀ ਵਿੱਚ ਜਾ ਰਿਹਾ ਸੀ ਉੱਥੋਂ ਚੁੱਕਿਆ ਗਿਆ। ਪਰ ਅੱਜ ਭਾਈ ਦਿਲਾਵਰ ਸਿੰਘ ਨੂੰ ਆਪਾਂ ਯਾਦ ਕਰ ਰਹੇ ਹਾਂ। ਇਹ ਜਿਹੜੇ ਯੋਧੇ ਹੁੰਦੇ ਨੇ, ਮਾਤਾ ਸੁਰਜੀਤ ਕੌਰ, ਪਿਤਾ ਜੀ ਹਰਨੇਕ ਸਿੰਘ, 18 ਅਗਸਤ 1970 ਦੇ ਵਿੱਚ ਜਨਮ ਹੋਇਆ, 31 ਅਗਸਤ ਗੁਰੂ ਕੇ ਪਿਆਰਿਓ 1995 ਦੇ ਵਿੱਚ 25 ਸਾਲ ਦੀ ਇਸ ਦੀ ਉਮਰ ਸੀ, 25 ਸਾਲ ਦੀ 25 ਸਾਲ ਦੀ ਉਮਰ ਦੇ ਵਿੱਚ। ਆਪਾਂ ਜਦੋਂ ਛੋਟੀਆਂ ਉਮਰਾਂ ਦੀ ਗੱਲ ਕਰਦੇ ਹਾਂ, ਆਪਾਂ ਸਾਹਿਬਜ਼ਾਦਿਆਂ ਦਾ ਨਾਂ ਲੈਂਦੇ ਹਾਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਿਉਂਕਿ ਉਹਨਾਂ ਦੇ ਆਲੇ ਦੁਆਲੇ ਜਿੰਨੇ ਲਾਲਚ ਸੀ, ਜਿੰਨੇ ਡਰਾਵੇ ਦਿੱਤੇ ਜਾ ਰਹੇ ਸੀ, ਪਰ ਉਹ ਆਪਦੀ ਤੋੜ ਨਿਭਾ ਗਏ ਨੇ। ਇਸੇ ਤਰ੍ਹਾਂ ਆਓ ਉਹਨਾਂ ਸੂਰਮਿਆਂ ਨੂੰ ਸਿਰਦਾ ਕਰਦੇ ਹੋਏ ਭਾਈ ਦਿਲਾਵਰ ਸਿੰਘ ਵਰਗਿਆਂ ਦੇ ਅੱਗੇ ਸੀਸ ਝੁਕਾਉਂਦੇ ਹੋਏ, ਇਹ ਯੋਧੇ ਅਣਖੀ ਕੌਮਾਂ ਦੀ ਸ਼ਾਨ ਵਧਾਉਂਦੇ ਨੇ। ਢਾਡੀ ਜੱਥਾ ਪਮਾਲ ਦਾ ਮੇਰੇ ਸਾਥੀ ਹਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਦਲਜੀਤ ਸਿੰਘ ਕੌਂਕੀ ਗਾ ਕੇ ਇੰਝ ਪੇਸ਼ ਕਰ ਰਿਹਾ।

ਧੰਨ ਦਿਲਾਵਰ ਜੋਧਿਆ ਨਾ ਤੇਰਾ ਰਹਿਣਾ, ਤੇਰੇ ਵਰਗਾ ਜੋਧੇ ਬੱਬਰਾ ਹੁੰਦਾ ਪੰਥ ਦਾ ਗਹਿਣਾ। ਪਾਪੀ ਨੂੰ ਮਹਿੰਗਾ ਪੈ ਗਿਆ ਪੰਥ ਦੇ ਨਾਲ ਖਹਿਣਾ, ਤੂੰ ਆਪ ਉੱਡ ਗਿਆ ਨਾਲ ਉਡਾ ਗਿਆ ਪਾਪੀ ਕੋ ਲੈਣਾ। ਅਮਰ ਹੈ ਭਾਈ ਦਿਲਾਵਰ ਸਿੰਘ, ਅਮਰ ਰਹੇਗਾ ਇਸ ਮਹਾਨ ਯੋਧੇ ਦਾ। ਅੱਜ ਸ਼ਹਾਦਤ ਦਾ ਵੀ ਦਿਨ ਹੈ ਅਤੇ ਉਹ ਲੋਕ ਜਿਹੜੇ ਢਿੱਡੋਂ ਖਾਰ ਖਾਂਦੇ ਸਨ, ਢਿੱਡੋਂ ਵੈਰੀ ਸਨ ਗੁਰੂ ਕੇ ਪਿਆਰਿਓ, ਅਤੇ ਉਹ ਪਰਿਵਾਰ ਜਿਹੜਾ ਪਰਿਵਾਰ ਉਹੋ ਜਿਹੇ ਲੋਕਾਂ ਦੇ ਪੈਰਾਂ ਦੇ ਵਿੱਚ ਰੁਲਦੇ ਜਾਂ ਪੈਰਾਂ ਦੇ ਵਿੱਚ ਲਿਟਦੇ ਹੋਣ, ਅਤੇ ਉਹ ਕੌਮ ਦੇ ਜਥੇਦਾਰ ਬਾਰੇ ਇਹੋ ਜਿਹੇ ਬਿਆਨ ਦੇਣ, ਅਤੇ ਉਹਨਾਂ ਵਾਸਤੇ ਐਡੀ ਸ਼ਰਮ ਅਤੇ ਲੱਖ ਦੀ ਲਾਣਤ ਹੈ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਜਿਨ੍ਹਾਂ ਨੇ ਹਾਜ਼ਰੀ ਭਰੀਏ, ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ। ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਆਪਾਂ ਆਨੰਦ ਸਾਹਿਬ ਦੇ ਅਰਦਾਸ ਬੇਨਤੀ ਦੇ ਵਿੱਚ ਜੁੜਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾਲ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਹੈ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ

ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ, ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ। ਬਾਣੀ ਗੁਰੂ ਗੁਰੂ ਹੈ ਬਾਣੀ।

Grazie.

शारदा मन

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀ ਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਹਜ਼ੂਰੀ ਵਿੱਚ ਵਿਚਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

Jesús.

ਨਾਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਬੁੱਲੇ ਸੁਧਾਰਾ ਸੰਮ੍ਰੀਤ ਲਗਾਈ ਇੱਕ ਉਤਾਮ ਪੰਥ ਸੁਣਿਓ ਗੁਰ ਸੰਗਤ ਇਹ ਮਲੰਤ ਜੰਦਰਾ ਸਮਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸ਼ਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸ਼ਰਨਾਈ ਸੁਕਹੁ ਡਲ ਗੁਰੂ ਸੀ ਵੀ ਸਹਿ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦਹ ਜਾਏ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਹੋਈ ਸਤਨਾਮ ਸ੍ਰੀ ਵਾਹਿਗੁਰੂ ਜੀ।

ਵਾਹਿਗੁਰੂ ਸਾਹਿਬ ਜੀਓ ਜਪ ਜੀ।

ਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੋਰਾ ਪਾਰਵਤੀ ਮਾਈ। ਜੇਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ। ਸਭਨਾ ਦੀ ਆਖਾ ਇੱਕ ਦਾਤਾ ਸੁਮੈ ਵਿਸਰ ਨਾ ਜਾਈ। ਤੀਰਥ ਨਾਵਾ ਜਿਤ ਬਾਵਾ ਬਾਣੀ ਕੇ ਨਾਏ ਕਰੀ। ਜੇਤੀ ਸਿਰਠ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ। ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ।

ਸਭ ਕੋਇ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਜ਼ਰਨ ਆਵਈ ਤਾਂ ਵਾਧਨ ਮੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ

ਅਸੰਖ ਮੂਰਖ ਅੰਧ ਘੂਰ ਸੰਖ ਜੂਰ ਰਾਮ ਘੂਰ ਸੰਖ ਅਮਰ ਕਰ ਜਾਏ ਜੂਰ ਸੰਘ ਗਾਲ ਬੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਘ ਮਲੇਸ਼ ਮਰ ਪੱਖ ਖਾਏ

ਸਤ ਸੁਹਾਣ ਸਦਾ ਮਨ ਚਾਉ ਕਮਣ ਸੁਵੀਲਾ ਮੁਕਤਾ ਕਮਣ ਕਮਣ ਥਿਤ ਕਮਣ ਮਾਰ ਕਮਣ ਸਿਰੁਤੀ ਮਾਹੋ ਕਮਣ ਜੇਤੂ ਆਕਾਰ ਵੀਰ ਨ ਪਈਆ ਪੰਡਤੀ ਜੇਹੂ ਐ ਲੇ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੂ ਨਾ ਕੋਈ ਜਾਗਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾ ਹੀ ਕਿਉਂ ਮਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇੱਕ ਸਿਆਣਾ

ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤਨੜਾ ਹੋ ਮਨੀ ਜੇ ਤੇ ਮਨੋ ਨ ਵੀਸਰਾ ਅੰਤਰ ਸਭਤੀ ਕਾ ਨਿਯੰਤ ਯੰਤਰ ਕਰੁਣਾ ਦੇ ਨਿਯੰਤ ਯੰਤਰ ਵੇਖਣ ਸਮ ਨਿਯੰਤ ਯੰਤਰ ਜਾਪੈ ਕਾ ਮਨਮੰਤਾ

ਕਿਤੇ ਹਵ ਤੁੱਟਾ ਵਿਕਾਰ, ਕਿਤੇ ਲਾਲਾ ਮੁਕਰ ਬਾਹੇ, ਕਿਤੇ ਮੂਰਖ ਆਹੀ ਕਾਹੇ, ਕਿਤੇ ਆ ਦੂਖ ਭੂਸਰ ਮਾਰੇ, ਪੇ ਦਾਤ ਨੀਂਦਾ ਤਾਰ, ਮੰਦ ਖਲਾਸੀ ਪਾਣਾ ਹੋਏ, ਹੋਰ ਆਖ ਨਾ ਸਕਾ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਦਿੱਤੀਆਂ ਮੁਹਿ ਖਾਏ, ਆਪੇ ਜਾਣੈ ਆਪੇ ਦੇ ਆਖ ਸੇ ਭੇ ਗਈ ਗੇ ਜਿਸ ਨੂੰ

ਸੋ ਦਰ ਕਿਹਾ ਸੂਕਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੀ ਨਾਦਾ ਨੇ ਕਾ ਸੰਗਾ ਕੇਤੇ ਵਾਮਣ ਹਾਰੇ ਕੇਤੇ ਰਾਗ ਬਰੀ ਸੰ ਕਹੀਨ ਕੇਤੇ ਗਾਮਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚੇਤ ਗੁਪਤ ਲਿਖ ਜਾਣ ਲਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵ ਦੇ ਆਂਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਬੰਦਨ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਖਾ ਮਛ ਪਿਆਲੇ ਕਾਮਨ ਰਤਨੇ ਪਾਏ ਤੇਰੇ ਅਰਥਰ ਤੀਰਥ ਨਾਲੇ ਗਾਵੈ ਜੋਨ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣੁੰਡਲਵਰ ਪੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਰੋਂ ਗਾਵੈ ਜੂਤਨ ਬਾਮਨ ਰਥੇ ਤੇਰੇ ਭਗਤ ਰਸਾਲੇ ਹੋਰ ਕੇਤੇ ਕਾਮਨ ਸੇ ਮੈਂ ਚਿੰਤਨ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬਾ ਸਾਚਾ ਸਾਚੀ ਨਾਈ ਹੈ ਪੀ ਉਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਦੀਮ ਲਿਆਈ ਜੂਤ ਪਾਵਾ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਰ ਸਾਹੋ ਸ਼ਾਹ ਪਾਰ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰਮ ਬਾ ਝੂਲੀ ਧਿਆਨ ਕੀ ਕਰੈ ਮਬੂਧ ਖਿੰਥਾ ਕਾਲ ਕੁਵਾਰੀ ਕਾਇਆ ਡੰਡਾ ਪ੍ਰਦੀਤ ਆਈ ਪੰਥੀ ਸਗਲ ਜਮਾ

ਇੱਕ ਦੂਜੀ ਪਾਉ ਲੱਖ ਹੋਏ ਲੱਖ ਮੈਂ ਲਖਮੀਸਾ ਲਾਹ ਲਾ ਗੇੜਾ ਆਖੀਆ।

ਜਾਏ ਧਰਮ ਖੰਡ ਕਾਏ ਉਹ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਪੌਣ ਬਾਣੀ ਵਸੰਦਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮਾ ਕਾਰਦ ਗਣੀਆ ਰੂਪ ਰੰਗ ਕੇਵੇ ਸਾ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਬਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੁੰਡਾ ਦੇਸ਼ ਕੇਤੇ ਸਿਰਬਦਨਾਥ ਕੇਤੇ ਕੇਤੇ ਦੇਵੀ ਮੇਸ਼ ਕੇਤੇ ਦੇਵਦਾਨ ਮੁੰਨ ਕੇਤੇ ਕੇਤੇ ਰੰਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਭਾ ਨਰਿੰਦ ਕੇਤੀਆਂ ਸੁਰਦੀ ਸੇਵਾ ਕੇਤੇ ਨਾਨਕ ਅੰਦਰ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਲ ਬਨੋਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਕਾਰਦ ਘੜੀਆ ਬਹੁਤਾਂ ਨੂੰ ਬਤਾ ਕੀਆਂ ਗਲਾਂ ਕਥੀਆਂ ਨਾ ਜਾਹੇ ਜੇ ਕੂ ਕਹਿ ਪਿਛੈ ਪਛੁਤਾਏ ਤਿੱਥਾ ਘੜੀਐ ਸੁਰਤ ਮਾਤ ਮਨ ਬੁੱਧ ਤਿੱਥਾ ਘੜੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਤ ਮਹਾਂਬਲ ਸੂਰ ਤਨਮੈ ਰਾਮ ਰਿਆ ਪ੍ਰਭੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਣ ਕਥਨੇ ਜਾਹੇ ਨਾ ਉਹ ਮਰੈ ਨ ਠਾਗੇ ਜਾਹੇ ਜਿਨ ਕੈ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਆ ਕਰੇ ਅਨੰਦ ਸੱਚਾ ਮਨ ਸੋਏ

ਭੁਜੰਗ ਪ੍ਰਿਆਦ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਰਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਰਾਮੰ ਨਮਸਤੰਗਾ ਧਾਮੰ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਡਾਹੇ ਨਮਸਤੰਗਾ ਨੀਲੇ ਨਮਸਤੰਗਾ ਰਾਧੇ ਨਮਸਤੰਗ ਅਸ਼ਿਤੇ ਨਮਸਤੰਗਾ ਗਾਧੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਧਾਰੇ ਨਮਸਤੰਗਾ ਪਾਰੇ ਨਮਸਤੰਗ ਸੋਏ ਕੈ ਨਮਸਤੰਗਾ ਨੇ ਕੈ ਨਮਸਤੰਗਾ ਭੂਤੇ ਨਮਸਤੰਗਾ ਜੂਬੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਏ ਨਮਸਤੰਗਾ ਬਾਏ ਨਮਸਤੰਗ ਦਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਪੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਰਵੇ ਨਮਸਤਸਤ ਅਰਵੇ ਆਦੇਸੰਗ ਆਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਾਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤਦੇਵੈ ਨਮਸਤੰਗ ਅਭੀਵੈ ਨਮਸਤੰਗਾ ਜਨਮੇ ਨਮਸਤੰਗ ਸੁਵਰਮੇ ਨਮੋ ਸਰਵਕੌਣੇ ਨਮੋ ਸਰਵਪੌਣੇ ਨਮੋ ਸਰਵਰੰਗੇ ਨਮੋ ਸਰਵਪੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੰਗਾ ਭਰਣੇ ਨਮਸਤੰਗਾ ਭਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵਧੰਦੇ ਨਮੋ ਸਾਹਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਆਰੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਵਾਗੇ ਨਮੋ ਸਰਵਸੁਖ ਨਮੋ ਸਰਵਭੁਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ

ਭੁਜੰਗ ਪ੍ਰਿਆ ਨਿਸ਼ਾਂਦ ਨਮੋ ਸਰਾ ਮਾਨੇ ਸਮਾਤੀ ਨਦਾਨੇ ਨਮੋ ਦੇਵ ਦੇਵੇ ਆਪੇਖੀ ਆਪੇਵੇ ਨਮੋ ਕਾਲ ਕਾਲੇ ਨਮੋ ਸਰਾ ਪਾਲੇ ਨਮੋ ਸਰਬ ਦੋਣੇ ਨਮੋ ਸਰਾ ਪਾਉਣੇ ਅਰੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨ

ਜਲੇ ਹੈ ਸਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਉਜੰਗ ਪ੍ਰਿਆ ਰਿਸ਼ਾਂਦੋ ਆਗਾਦੇ ਆਬਾਦੇ ਆਨੰਦੀ ਸਰੂਪੇ ਨਮੋਸਰਾ ਮਾਨੇ ਸਮਸਤੀ ਨਦਾਨੇ ਨਮਸਤਮੰਗ ਨਿਰਦਾਥੇ ਨਮਸਤਮੰਗ ਪਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਾਪੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੁਖੇ ਨਮੋ ਸਰਬ ਰੋਗੇ ਨਮੋ ਸਰਾਪੁਗੇ ਨਮੋ ਸਰਵਜੀਤੰ ਨਮੋ ਸਰਾਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਵਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਵਰੰਗੇ ਤਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਾਰਾਣਸੀ ਸਦਾ ਸਰਵਦਾ ਰਿਦ ਸਿਦੰ ਨਵਾਸੀ ਚਰ ਪ੍ਰਛੰਦ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੂਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮੰ ਆਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰ ਭੁਗਤਾ ਸਰਬੰ ਨਿਉਤਾ ਸਰਬੰਗ ਦੇਵੰ ਸਰਬੰ ਭੀਵੰ ਸਰਬੰ ਕਾਲੇ ਸਰਬੰ ਬਾਲੇ

ਸਰਮਾ ਸਰਬਤਨ ਮਾਂ ਸਦਾ ਮਾਨ ਤਾਹੇ ਏ ਮੂੰ ਤਨੇ ਦਰਸ਼ਨਾ ਕੀਨ ਰੂਪਨੇ ਕਾ ਖੇਲ ਖੇਲਾ ਖੇਲ ਖੇਲਣੇ ਅੰਤ ਕੋ ਹਰੇਕ।

ਪਾਰੇ ਹਰੀਅੰ ਕਰੀਅੰ ਨਿਰਦਾਮੇ ਆਖਾਮੇ ਭੁਜੰਗ ਪ੍ਰਿਆਰ ਸ਼ਾਂਦਾ ਚਤਰ ਜਗਰ ਕਰਤਾ ਚਤਰ ਜਗਰ ਹਰਤਾ ਚਤਰ ਜਗਰ ਦਾਨੇ ਚਤਰ ਜਗਰ ਜਾਨੇ ਚਤਰ ਜਗਰ ਵਰਤੀ ਚਤਰ ਜਗਰ ਵਰਤੀ ਚਤਰ ਜਗਰ ਪਾਲੇ ਚਤਰ ਜਗਰ ਕਾਲੇ ਚਤਰ ਜਗਰ ਪਾਸੇ ਚਤਰ ਜਗਰ ਵਾਸੇ ਚਤਰ ਜਗਰ ਮਾਨਿਆ।

ਜਾਏ। ਨਾ ਚਿਤਰਾ ਨਮਿਤਰਾ ਪਰੇਹਾ ਪਵਿੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ਾਂਤਵਾ ਪ੍ਰਸਾ ਕਥਤੇ ਕੇ ਆ ਸ਼ਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮ ਕੇ ਆ ਭੰਜ ਪਰਮ ਕੇ ਆ ਭਿਜ ਲੋਕ ਕੇ ਆਦਿਤ ਸੁਖ

ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੰਭਾ ਨੂੰ ਪੈ ਕੇ ਆਦ ਦੀਵ ਹੈ ਕੇ ਆਪ ਭੀਮ ਹੈ ਕੇ ਚਿਤਰੰਗ ਬਹਿੰਦਾ ਕੇ ਕੈ ਅਧੀਂਦਾ ਕਰੋ ਜੀ ਰਜਾ ਕੈ ਰਹੀ ਮੈਂ ਰਿਹਾ ਕੈ ਕੇ ਪਾਪੀ ਹੈ ਬਹਿ ਕੇ ਕੈ ਬਲੋ ਕੈ ਬਹਿ ਕੇ ਅਫਲੋ ਗੁਨਾਹ ਹੈ ਕੇ ਸ਼ਾਹਨ ਸ਼ਾਹ ਕਾਰਨ ਕੁਨਿੰਦਾ ਕਰੋ ਜੀ ਦਿਹਾਂਦਾ ਕੇ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਵਤਰ ਮਾਨਿਆ ਕੇ ਸਰਵਤਰ ਦਾਨਿਆ ਕੇ ਸਰਵਤਰ ਗਾਉਣੇ ਕੇ ਸਰਵਤਰ ਬਹੁਨੇ ਕੇ ਸਰਵਤਰ ਦੇਸਾ ਕੇ ਸਰਵਤਰ ਬੇਸਾ ਕੇ ਸਰਵਤਰ ਰਾਜਾ ਕੇ ਸਰਵਤਰ ਸਾਜਾ ਕੇ ਸਰਵਤਰ ਦੀਨਾ ਕੇ ਸਰਵਤਰ ਅਣੀਨਾ ਕੇ ਸਰਵਤਰ ਜਾਹੋ ਕੇ ਸਰਵਤਰ ਬਾਹੋ ਕੇ ਸਰਵਤਰ ਦੇਸਾ ਕੇ ਸਰਵਤਰ ਬੇਸਾ ਕੇ ਸਰਵਤਰ ਕਾਲਾ ਕੇ ਸਰਵਤਰ ਪਾਲਾ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜ ਕੇ ਸਰਵਤਰ ਰਾਜ ਕੇ ਸਰਵਤਰ ਸੁਖ ਕੇ ਸਰਵਤਰ ਭੁੱਖ ਕੇ ਸਰਵਤਰ ਤ੍ਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਮਾਨਿਆ ਸਦਾ ਪ੍ਰਧਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭੰਨ ਕੇ ਸਰਵਤਰ ਮਨ ਕੇ ਸਰਵਤਰ ਇੰਦਰ ਕੇ ਸਰਵਤਰ ਚੰਦਰ ਕੇ ਸਰਵੰ ਕਲਿੰਬ ਕੇ ਪਰਮੰ ਫਹੀਮ ਕੇ ਆਕਲ ਅਲਮ ਕੇ ਸਾਹਿਬ ਕਲਮ ਕੇ ਉਸ ਨਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਾ ਸਲਾਮ ਸਲੀਖ ਮਦਮ ਗਨੀਮਰ ਸ਼ਿਕਸ਼ਤੇ

ਅਨਿਤ ਹੈ ਸੁਨਿਤ ਹੈ ਆਜਾਤ ਹੈ ਆਜਾਦ ਹੈ ਚਿਰ ਪ੍ਰਸ਼ੰਦ ਵਾ ਪ੍ਰਸਾਦ ਸਰਬੰ ਹੰਤਾ ਸਰਬੰ ਅੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬਾ ਕਰਮਾ ਸਰਬੰ ਧਰਮਾਂ ਸਰਬਾ ਜੁਗਤਾ ਸਰਬਾ ਮੁਕਤਾ ਰਿਸ਼ਾਵਲ ਸੰਤ ਵੈ ਪ੍ਰਸਾਦ ਨਮੋ ਦਰਕਨਾਸੇ ਸਦੈਵੰ ਪ੍ਰਕਾਸੇ

ਕੇ ਸਾਹਿਬ ਦਮਾ ਕਹਿ ਕੇ ਸੰਜ ਰਾਗੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹਾਂ ਕਿ ਰਾਜ ਕਰੇ ਕਰੀਮ ਕਮਾਲ ਹੈ ਕਿ ਸੰਜਮਾਲ ਹੈ ਕਰੀਮ ਕੇ ਰਾਜ ਹੈ ਗਰੀਬ ਨਵਾਜ ਹੈ ਹਰੀ ਫੁਲਸ ਕੰਨ ਹੈ ਰਾਸਲ ਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤਨ ਨਿਵਾਸ ਹੈ ਆਗੰਜੁਲ ਅਗਨੀਮ ਹੈ ਰਜਾਇ ਕਰਹੀਮ ਹੈ ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਬਰਣਾਸ ਹੈ ਮਹਿਸਤੁਲ ਨਵਾਸ ਹੈ ਕਿ ਸਰਬਲ ਗਵਨ ਹੈ ਬੇਸੁਲ ਰਵਨ ਹੈ

ਕੇ ਅਚਨੰਗ ਪ੍ਰਕਾਸ਼ ਸਿੰਘ ਮਿੱਤੋ ਸੁਭਾਸ਼ਾਂਕ ਜਜ਼ਬਾ ਸਰੂਪੈਂਕ ਮਿੱਤੋ ਬਬੂਤੈਂਕ ਮਿੱਤੋ ਪਸਾ ਹੈ ਕੇ ਆਤਮ ਪ੍ਰਭਾ ਕੇ ਅਚਨੰਗ ਅਨੰਗ ਹੈ ਮਿੱਤੋ ਅਪੰਗ ਹੈ ਮਧੂ ਭਾਰ ਸ਼ੰਭ ਪ੍ਰਸਾਦ

ਅਕਾਮੇ ਏਕ ਸ਼੍ਰੀ ਸ਼ਾਂਦ ਅਜ ਅਲ ਅਬ ਅਬ ਅਬੂ ਅਜੂ ਅਨਾਸ ਕਸ ਗੰਜਾ ਪੰਜਾ ਲੱਖ ਪੱਖ ਅਕਾ ਦਿਆਲ ਲੇਖਾ ਪੇਖਾ ਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਆ ਕਰਮੰਗਾ ਪਰਮੰਗਾ ਗੰਜੇ ਆ ਲੇਖੇ ਭੁਜੰਗ ਪ੍ਰਿਆਰ ਛੰਦ ਨਮਸਤੁਲ ਪਰਣਾਮੇ ਸਮਸਤੁਲ ਪਰਣਾਸੇ ਆ ਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮ ਵਿਬੂਦੇ ਸਮਸਤੁਲ ਸਰੂਪੇ ਕੁਕਰਮ ਪਰਣਾਸੀ ਸੁਧਰਮ ਵਿਬੂਦੇ ਸਦਾ ਸਚਿਦਾਨੰਦ ਸਤਰੰਗ ਪਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਏ ਬਾ ਬਬੂਤੇ ਗਜਾਏ ਬਾ ਗਨੀ ਮੇ ਹਰੀਅੰ ਕਰੀਅੰ ਕਰੀ ਮਦ ਰਹੀ ਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਅੰਬਵ ਸੁਭੰ ਸਰਬਦਾ ਸਰਬ ਜੁਗਤੇ

ਸੂਰ ਸਰਾਧਨ ਸੁਰਦ ਸੁਧਾਰ ਬਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਉਮਰ ਕੂਨ ਦੇਖੀ ਪਾਮ ਪਤੀ ਕੇ ਸ਼੍ਰੀ ਭਗਵਾਨ ਕੇ ਭਾਈ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੁਦਤਾ ਭਾਉਣ ਕੇ ਗਾਉਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂ ਭਰੀ ਬੇਨਿਆਮਨ ਸੀਸ ਨ ਜਾਤ ਵਿਚਾਰੇ ਏਤੇ ਪੈਤਾ ਕਾਂਭੈ ਭੂਪਤਾ ਅੰਧ ਕੋ ਨੰਗੇ ਹੀ ਪਾਏ ਪਦਾਰੇ

ਚਾਰ ਹਜ਼ਾਰ ਕਲੇਖਾ ਸ਼੍ਰੀ ਭਗਵਾਨ ਭਜੇ ਬਿਨ ਪੂਬਦੇ ਕਰਤੀ ਮਿਨ ਏਕ ਨਲੇਖਾ ਸੋਧਾ ਸੇ ਪਾਹਾ ਦੁਨੰਦ ਵਾਸੁ ਸਾ ਸੁਨਾਂਦਰ ਜਾਨ ਦਲੈਂਗੇ ਭਾਰੀ ਘਮਾਨ ਭਰੇ ਮਨ ਮੈਕਰ ਬਰਬਤ ਪੰਖਾ ਲੇ ਨਹਾ ਲੈਂਗੇ ਧੂਰਾ ਰੀਨ ਮਰੂਰ ਮਵਾਸਨ ਮਾਤਿਮ ਦੰਗਰ ਮਾਨ ਮਲੈਂਗੇ ਸ਼੍ਰੀ ਪਦ ਸ਼੍ਰੀ ਭਗਵਾਨ ਕਿਰਪਾ ਬਿਨ ਤਿਆ ਜਹਾਨ ਨਿਦਾਨ ਚਲੈਂਗੇ ਵੀਰਾ ਪਾਰ ਵੱਡੀ ਬਰਿਆਰ ਵਿਚਾਰਾ ਸਾਰ ਗਿਤਾਰ ਬਛਈਆ ਧੂਰ ਦੇਸ਼ ਮਲਿੰਦ ਮਵਾਸਨ ਮਾਤਿਕ ਜਾਣ ਕੇ

ਲਾਂਗੇ ਕੋਟ ਸ਼ਨਾਨਕ ਜਾਤਿਕ ਦਾਨਾ ਨੇ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਵਿਸ਼ਨ ਸੱਚੀ ਪਤਾ ਅੰਤ ਫਸੇ ਜਾਂ ਵਾ ਭਰੇਂਗੇ ਢੀਂਦਰ ਸ਼੍ਰੀ ਭਰ ਕੇ ਪ੍ਰਸਾਦ।

ਬਚਾਵੋ, ਸੁਖੀ ਵਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭਾ ਕਰਦਾਰਾ, ਮੋਰ ਇੱਛਾ ਨਹੀਂ ਕਰਦਾ ਕਰੀਆ, ਸੰਭਾਰਨ ਕਉ ਆਸੰਗਰੀਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨ ਧਿਆਉ। ਜੋ ਬਰ ਚਾਹੋ ਸੁਤਮ ਤੇ ਪਾਉ, ਸੇਵਕ ਸੇਖਾ।

ਸਾਚਾ ਸ੍ਰੀ ਆਦਿ ਗੁਰੂ ਰਚਾਰਾ ਹਰਿਉ ਮੇਰਾ ਖਨਹਾਰੇ ਸਾਹਿਬਾ ਸੰਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਗੇ ਹੰਦਾ ਤੁਮਹ ਪੁਰੀ ਚਤੁਰ ਦਸਕੰਦਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨੰਬਰ ਕਾਸਾ

ਜਾ ਜਨਿਆਲ ਸੁਵਾਰੀ ਸਿਵਕਨ ਕੋ ਸਭ ਗੁਣ ਸਗਦੀਆ ਸਤਰਨ ਕੋ ਪਾਲ ਮੋਹ ਬਦ ਕੀਆ ਘੜ ਘੜ ਕੇ ਅੰਦਰ ਕੀ ਜਾਂਦ ਭਰੇ ਭਰੇ ਕੀ ਬੀਨ ਪਛਾਣ ਚੀਟੀ ਤੇ ਕੁੰਜਰਿਆ ਸੂਲਾ।

ਫਿਰ ਮੈਂ ਸਕਲ ਦੇ ਕੋ ਫਿਰਤਾ ਦੁਸ਼ਟ ਦੁਖੀਅਨ ਕੋਸ਼ਾ ਕਰਤਾ ਸ਼੍ਰੀ ਆ ਤੁਜਾ ਪਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਮਾਸ਼ਦ ਫਲ ਪਾਵੈ ਸੋਈ ਦੂਖ ਅਨੰਦ ਸਾਹਿਬ ਆਪਦ ਕੋਈ ਅੜੇਲਾ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ

ਜਿਨ ਇੱਛਾ ਸਾ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਨਿਸਦੀਆਂ ਮੁੰਡਿਆਈਆ ਕਹਿ ਨਾਨਕ ਸੁਣੋ ਸੰਤੋਸ਼ ਚਬਾ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਰਕਾਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆ ਪੰਚ ਦੂ ਧਰਵਾਸ ਗੀਂਦੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ

ਦਾਦੀ ਮਨ ਬਿਆਦਨ ਮਰ ਜਿੰਦਾ ਪਾਉਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨਮ ਪਾਵੇ ਆਵੋ ਸੰਤ ਪਿਆਰੇ ਹੋ ਕਰ ਕੀ ਕਰੈ ਕਹਾਣੀ ਕਰੈ ਕਹਾਣੀ ਕਥ ਕੀਰੀ ਕੇ ਦੁਆਰਾ ਪਾਈਐ ਧਨ ਬਨ ਧਨ ਸਭ ਸੋਮ ਗੁਰ ਕਾ ਹੁਕਮ ਮੰਨਿਐ ਪਾਈਐ

ਕੱਚੀ ਹੈ ਬਾਣੀ, ਬਾਣੀ ਨ ਕੱਚੀ ਸਤਿਗੁਰੁ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਹਾਰ ਹਾਰ ਨਿਤ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ। ਚਿੱਤ ਜਿਨਕਾ ਹਰਲਾ ਮਾਇਆ ਬੂੰਦਨ ਪੈਰ ਬਾਣੀ, ਕਹਿ ਨਾਮ ਸਤਿਗੁਰੁ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ, ਸ਼ਬਦ ਸਿੱਧੀ ਮਨ

ਸ਼ਿਵ ਸਕਤੀ ਆਪ ਪਾਈ ਕੈ ਕਰਤਾ ਆਪੇ ਹੁਮਰਤਾਏ ਹੁਮਰਤਾਈ ਆ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੈ ਬੰਦ ਸ਼ਬਦ।

ਪ੍ਰਸਾਦੀ ਨਾਲ ਮਿਲਾਗੀ। ਤਿੰਨ ਵਿੱਚੇ ਮਾਇਆ ਪਾਇਆ ਹਰਿਆ ਅਮੁੱਲਕ ਹੈ, ਮੁੱਲਣਾ ਪਾਇਆ ਜਾਏ, ਮੁੱਲਣਾ ਪਾਇਆ ਜਾਏ ਕਿਸੈ ਬਿੱਟੂ ਰਹੇ ਲੋ ਵਿਰਲਾਏ। ਆਸਾ ਸਤਿਗੁਰੂ ਜੀ ਮਿਲਾ ਤੈਨੂੰ ਸਰ ਸੰਭੀਆ ਵਿੱਚੋਂ ਆਪ ਜਾਏ, ਜੇ ਸਦਾ ਜੀਆ ਤੇ ਮੰਦਰਾ ਹਰ ਵਸੀ ਮਨੇ ਆਏ।

ਬਾਏ ਹਰਿ ਸੁਭਾਏ ਬੱਲੇ ਪੀਆ ਹਰਿ ਰਸ ਬਉਨ ਤ੍ਰਿਸ਼ਨਾ ਲਾਗੈ ਆਏ ਇਹੋ ਹਰਿ ਸਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾਂ ਹਰਿ ਵਸੀਮਨਿ ਆਏ ਇਹ ਸਰੀਰਾ ਮੇਰਿਆ ਹਰਿ ਤੁੰਬੈ ਜੋਤ ਰੱਖੀ ਤਾਂ ਤੂੰ ਨਿਗਮੈ ਆਇਆ ਆ ਜੋਤ ਰੱਖੀ ਤਰ ਵਿਚਾ ਤਾਂ ਤੂੰ ਨਿਗਮੈ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪੁਰ

ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪ੍ਰਜਾ ਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰਣਾ ਹਰ ਸਭੁਗੋ ਕੈ ਦਾਨ ਪ੍ਰਵਿਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਸਜਨਮੈ ਆਏ ਕੈ ਕਿਆਤਲ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗਮੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੂਹਰ ਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸ੍ਰੀ ਪ੍ਰਵਾਨ ਹੋਵਾ ਜਿਨ ਸਤਿਗੁਰ ਸੰਤ ਦਲਾਇਆ।

ਜੋ ਸਾਚਾ ਸੁਹੇਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹੇਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆ ਵਹੇ ਸੱਚੋ ਧਿਆ ਵਾ ਜਾਂ ਦੁਰਭਾਵਾ ਗੁਰਮਾਨ ਨਾਮ ਬੁਝਾ ਵਹੇ ਜੋ ਸਤਸਬ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ

ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਕਿਰਪਾ ਕਰਨੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਸਭ ਸਿੱਖ

0: ਸਤਿਗੁਰ ਵੱਡਾ ਕਲ ਸਾ ਲਾਹੀਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨਦਰੀਆਂ ਆਈਆਂ ਜਸ ਭਾਣਾ ਦਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ

ਵਾਹਿ ਗੁਰੂ ਸਾਹਿਬ ਜੀਓ, ਤੁਮਰੀ ਸ਼ਰਨ ਤੁਮਾਰੀ ਆਸਾ।

ਸੁਖ ਹੋਵੇ ਤਿੰਨ ਰਤੀ

पांडा तोए बैस धूप देव तो दुद्ध

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਪਾਵਨ ਹੁਕਮਨਾਮਾ ਆਪ ਜੀ ਨੇ ਸ਼ਰਵਣ ਕੀਤਾ ਹੈ। ਸੂਹੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲ ਹਨ। ਭਾਂਡਾ ਧੋਏ ਬੈਸ ਧੂਪ ਦੇਵ ਹੋ ਤੋ ਦੁੱਧ ਕੋ ਜਾਵ ਹੋ ਦੁੱਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ ਨਾਮ ਨੂੰ ਦ੍ਰਿੜ ਕਰਨ ਵਾਸਤੇ, ਨਾਮ ਨੂੰ ਜਪਣ ਵਾਸਤੇ, ਪਰਮਾਤਮਾ ਦੀ ਇਬਾਦਤ ਬੰਦਗੀ ਕਰਨ ਵਾਸਤੇ ਸਾਨੂੰ ਪ੍ਰੇਰਣਾ ਦਿੱਤੀ ਜਾਂਦੀ। ਲੇਕਿਨ ਨਾਮ ਕਿਵੇਂ ਜਪਣਾ ਹੈ, ਨਾਮ ਦਾ ਗਾਇਨ ਕਿਵੇਂ ਕਰਨਾ ਹੈ, ਉਹ ਯੁਗਤੀਆਂ, ਉਹ ਤਰੀਕੇ ਸਤਿਗੁਰੂ ਜੀ ਨੇ ਦੱਸੇ ਨੇ ਕਿ ਜਿਸ ਤਰ੍ਹਾਂ ਅਸੀਂ ਦੁਨਿਆਵੀ ਕੰਮ ਬੜੀ ਨੀਝ ਲਾ ਕੇ ਕਰਦੇ ਹਾਂ, ਮਨ ਚਿੱਤ ਇਕਾਗਰ ਹੋ ਕੇ ਕਰਦੇ ਹਾਂ, ਬਿਲਕੁਲ ਉਵੇਂ ਹੀ ਆਪਾਂ ਸੰਸਾਰ ਦੇ ਜਦੋਂ ਕਰਮ ਕਰਦੇ ਹਾਂ ਬੜੇ ਸਾਵਧਾਨ ਹੁੰਦੇ ਹਾਂ, ਸੁਚੇਤ ਹੁੰਦੇ ਹਾਂ ਕਿਤੇ ਕੋਈ ਗਲਤੀ ਨਾ ਹੋ ਜਾਏ। ਇੱਕ ਨਿੱਕੀ ਜਿਹੀ ਗਲਤੀ ਦੇ ਨਾਲ ਬਹੁਤ ਵੱਡਾ ਘਾਟਾ ਪੈ ਜਾਂਦਾ ਹੈ ਕਿਸੇ ਵਪਾਰੀ ਨੂੰ, ਕਿਸੇ ਦੁਕਾਨਦਾਰ ਨੂੰ। ਕੋਈ ਨੌਕਰ ਚਾਕਰ ਆਪਣੀ ਜਿਹੜੀ ਨੌਕਰੀ ਕਰਦਾ ਹੈ ਉਹਦੇ ਵਿੱਚ ਵੀ ਸਾਵਧਾਨ ਹੁੰਦਾ ਹੈ ਕੋਈ ਗਲਤੀ ਨਾ ਹੋ ਜਾਏ। ਕਿਰਸਾਨ ਨੇ ਕਿਰਸਾਨੀ ਕਰਨੀ ਹੈ, ਸਾਵਧਾਨ ਹੋਣਾ ਪੈਂਦਾ ਹੈ। ਇਸ ਤਰ੍ਹਾਂ ਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀਆਂ ਉਦਾਹਰਣਾਂ ਦੇਣੀਆਂ ਕੀਤੀਆਂ ਨੇ। ਅੱਜ ਦੇ ਮੁੱਖ ਵਾਕ ਦੇ ਅੰਦਰ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਦੁੱਧ ਤੋਂ ਮੱਖਣ ਨਿਕਲਦਾ ਹੈ, ਘਿਓ ਦੀ ਪ੍ਰਾਪਤੀ ਕਰਦੇ ਹਾਂ, ਪਰ ਇਹਦੇ ਵਾਸਤੇ ਵੀ ਇੱਕ ਪ੍ਰਕਿਰਿਆ ਹੁੰਦੀ ਹੈ। ਪੁਰਾਣੇ ਸਮੇਂ ਦੇ ਅੰਦਰ ਜਿਸ ਵੇਲੇ ਬਾਣੀ ਕਰਤਾ ਨੇ ਬਾਣੀ ਉਚਾਰੀ ਹੈ, ਕੁਝ ਵਰੇ ਪਹਿਲਾਂ ਵੀ ਆਪਾਂ ਦੇਖਦੇ ਸਾਂ ਮਿੱਟੀ ਦੇ ਭਾਂਡੇ ਹੁੰਦੇ ਸਨ, ਉਹਨਾਂ ਵਿੱਚ ਦੁੱਧ ਰੱਖ ਕੇ ਕਾੜਨੀ ਵਿੱਚ ਪਾ ਕੇ ਅੱਗ ਦੇ ਉੱਤੇ ਰੱਖਿਆ ਜਾਂਦਾ ਸੀ। ਹੌਲੀ ਹੌਲੀ ਹੌਲੀ ਹੌਲੀ ਉਹ ਕਾੜਨੀ ਤਪਦੀ ਰਹਿੰਦੀ ਸੀ, ਤਪਦਿਆਂ ਤਪਦਿਆਂ ਦੁੱਧ ਹੌਲੀ ਹੌਲੀ ਰਿੱਝਦਾ ਰਹਿੰਦਾ ਸੀ, ਲਾਲ ਹੋ ਜਾਂਦਾ ਸੀ। ਕਈ ਘੰਟੇ ਲੱਗ ਜਾਂਦੇ ਸਨ, ਬਹੁਤ ਸਮਾਂ ਲੱਗ ਜਾਂਦਾ ਸੀ। ਫਿਰ ਉਸਨੂੰ ਜਾਗ ਲਾਈ ਜਾਂਦੀ ਸੀ, ਖੱਟਾ ਜਿਸ ਨੂੰ ਆਪਾਂ ਆਖਦੇ ਹਾਂ, ਫਿਰ ਰੱਖਿਆ ਜਾਂਦਾ ਸੀ। ਉਹ ਜਾਗ ਲੱਗੀ ਹੋਈ ਜਿਹੜਾ ਕੜਿਆ ਹੋਇਆ ਦੁੱਧ ਹੈ ਉਹਨੂੰ ਇਹ ਵੀ ਦੇਖਿਆ ਜਾਂਦਾ ਹੈ, ਬਹੁਤਾ ਗਰਮ ਵੀ ਨਾ ਹੋਵੇ, ਬਹੁਤਾ ਠੰਡਾ ਵੀ ਨਾ ਹੋਵੇ। ਫਿਰ ਉਸਨੂੰ ਰੱਖਣਾ ਪੈਂਦਾ ਹੈ, ਹਿਲਜੁਲ ਨਾ ਹੋਵੇ। ਹੌਲੀ ਹੌਲੀ ਉਹ ਜੰਮ ਜਾਂਦਾ ਹੈ, ਫਿਰ ਉਹਨੂੰ ਰਿੜਕਿਆ ਜਾਂਦਾ ਹੈ। ਰਿੜਕਣ ਤੋਂ ਬਾਅਦ ਉਹਦੇ ਵਿੱਚੋਂ ਤੱਥ ਨਿਕਲਦਾ ਹੈ, ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਉਹ ਉਦਾਹਰਣ ਗੁਰੂ ਨਾਨਕ ਮਹਾਰਾਜ ਜੀ ਨੇ ਦਿੱਤੀ ਹੈ। ਅਗਲੇ ਦਿਨ ਫਿਰ ਉਸ ਭਾਂਡੇ ਨੂੰ ਥਿੰਦਾ ਲੱਗਾ ਹੁੰਦਾ ਹੈ, ਉਹਨੂੰ ਧੋਣਾ ਪੈਂਦਾ ਹੈ ਕੁਚੀ ਦੇ ਨਾਲ, ਉਹਦੇ ਅੰਦਰ ਜਿਹੜੀ ਥੰਧਿਆਈ ਹੈ ਉਹਨੂੰ ਲਾਉਣਾ ਪੈਂਦਾ ਹੈ। ਲਗਾਤਾਰ ਇਹ ਪ੍ਰਕਿਰਿਆ ਚੱਲਦੀ ਰਹੇ, ਉਸ ਭਾਂਡੇ ਨੂੰ ਉਵੇਂ ਹੀ ਵਾਰ ਵਾਰ ਮਾਂਜਣਾ ਪੈਂਦਾ ਹੈ, ਧੋਣਾ ਪੈਂਦਾ ਹੈ, ਧੁੱਪ 'ਤੇ ਰੱਖ ਕੇ ਸੁਕਾਉਣਾ ਵੀ ਪੈਂਦਾ। ਬਹੁਤ ਸਾਰੇ ਵਿਦਵਾਨਾਂ ਨੇ ਜਦੋਂ ਇਸ ਪੰਕਤੀ ਦੇ ਅਰਥ ਕੀਤੇ ਹਨ, ਕਹਿੰਦੇ ਨੇ ਕਈ ਵਾਰੀ ਮਿਰਚਾਂ ਦਾ ਧੂੰਆਂ ਵੀ ਦੇਣਾ ਪੈਂਦਾ ਸੀ ਉਸ ਭਾਂਡੇ ਨੂੰ, ਕੁਝ ਐਸੇ ਜਰਾਸੀਮ ਪੈਦਾ ਹੋ ਜਾਂਦੇ ਸਨ ਜੋ ਦੁੱਧ ਨੂੰ ਜੰਮਣ ਨਹੀਂ ਸਨ ਦਿੰਦੇ। ਜੇ ਜੰਮ ਵੀ ਜਾਂਦਾ ਸੀ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਨਹੀਂ ਸੀ ਜੰਮਦਾ। ਕੋਲਿਆਂ ਦੀ ਅੱਗ ਉੱਤੇ ਮਿਰਚਾਂ ਰੱਖ ਕੇ ਉੱਤੇ ਉਸ ਭਾਂਡੇ ਨੂੰ ਮੂਧਾ ਮਾਰਿਆ ਜਾਂਦਾ ਸੀ ਤਾਂ ਕਿ ਉਹਦੇ ਅੰਦਰ ਜਿਹੜੇ ਜਰਾਸੀਮ ਉਹ ਮਰ ਜਾਣ। ਸੂਰਜ ਦੀ ਧੁੱਪੇ ਵੀ ਰੱਖਣਾ ਪੈਂਦਾ ਸੀ। ਇੰਨਾ ਕੁਝ ਕਰਕੇ ਫਿਰ ਜਾ ਕੇ ਤੱਥ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਕਹਿੰਦੇ ਤੂੰ ਕੀ ਕਰ,
ਮਨ ਰੂਪੀ ਭਾਂਡੇ ਨੂੰ ਧੋ, ਇਸ ਨੂੰ ਧੁੱਪ ਲਵਾ ਅਤੇ ਸਹਿਜ ਵਿੱਚ ਟਿਕਾ ਵਿੱਚ, ਕਿਉਂਕਿ ਸਹਿਜ ਤੋਂ ਬਿਨਾਂ ਇਸ ਭਾਂਡੇ ਵਿੱਚ ਰੱਖਿਆ ਹੋਇਆ ਜਿਹੜਾ ਦੁੱਧ ਹੈ ਉਹਨੇ ਜੰਮਣਾ ਨਹੀਂ, ਅਤੇ ਜੇ ਜੰਮੇਗਾ ਨਹੀਂ ਫਿਰ ਉਹਨੂੰ ਰਿੜਕਿਆ ਵੀ ਨਹੀਂ ਜਾ ਸਕਦਾ। ਤੱਥ ਦੀ ਪ੍ਰਾਪਤੀ ਤਾਂ ਹੀ ਹੋਏਗੀ, ਭਾਂਡਾ ਧੋਏ ਬੈਸ ਧੂਪ ਦੇਵ ਹੋ ਤਾਂ ਦੁੱਧੇ ਕੋ ਜਾਵ ਹੋ। ਇੱਥੇ ਜਾਵੋ ਦਾ ਭਾਵ ਹੈ ਫਿਰ ਜਾ ਕੇ ਇਹਦੇ ਵਿੱਚ ਦੁੱਧ ਪਾਈਏ, ਜਾਵੋ ਦਾ ਭਾਵ ਕਿਤੇ ਹੋਰ ਨਹੀਂ ਜਾਣਾ, ਕਿਤੇ ਪਾਸੇ ਨਹੀਂ ਜਾਣਾ। ਆਪਾਂ ਕਹਿੰਦੇ ਪਹਿਲਾਂ ਆਹ ਕੰਮ ਕਰ, ਇੱਥੇ ਜਾਵੋ ਦਾ ਭਾਵ ਹੈ ਦੁੱਧ ਪਾਉਣਾ, ਇਹ ਪ੍ਰਕਿਰਿਆ ਕਰਨੀ, ਇਹ ਇੱਕ ਲੰਬਾ ਉੱਦਮ ਹੈ, ਯਤਨ ਹੈ, ਕਾਲ ਹੈ। ਹਿਰਦੇ ਰੂਪੀ ਭਾਂਡੇ ਨੂੰ ਮਾਂਜਣਾ ਕਾਹਦੇ ਨਾਲ ਹੈ, ਧੋਣਾ ਕਾਹਦੇ ਨਾਲ ਹੈ, ਧੁੱਪ ਕਾਹਦੀ ਲਵਾਉਣੀ ਹੈ? ਗੁਰਬਾਣੀ ਦੇ ਸ਼ਬਦ ਦੀ, ਜਿਵੇਂ ਜਪ ਦੀ ਬਾਣੀ ਅੰਦਰ ਗੁਰੂ ਨਾਨਕ ਦੇਵ ਜੀ ਕਹਿੰਦੇ ਨਾ, ਜਤ ਪਹਾਰਾ ਧੀਰਜ ਸੁਨਿਆਰ, ਐਰਣ ਮਤ ਵੇਦ ਹਥਿਆਰ, ਭਉ ਹਲਾ ਅਗਨ ਤਪ ਤਾਓ। ਤਪ ਤਾਓ ਦਾ ਭਾਵ ਕੀ ਹੈ? ਮੈਲ ਸਾੜਨ ਦੀ ਪ੍ਰਕਿਰਿਆ। ਉਹਦੇ ਅੰਦਰ ਜਿਹੜੀ ਖੋਟ ਹੈ, ਜਿਹੜੀ ਮੈਲ ਹੈ, ਉਹਨੂੰ ਸਾੜਿਆ ਜਾਂਦਾ ਹੈ ਸੇਕ ਦੇ ਕੇ ਅੱਗ ਦੇ ਰਾਹੀਂ। ਧੁੱਪ ਲਵਾਉਣੀ ਹੈ ਤਾਂ ਕਿ ਇਹ ਹਿਰਦੇ ਰੂਪੀ ਭਾਂਡੇ ਵਿੱਚ ਜਿਹੜੀ ਮੈਲ ਹੈ, ਜੋ ਦੁਰਗੰਧੀ ਹੈ ਨਾ, ਦੁਰਗੰਧੀ ਚਿਕਨਾਈ ਦੀ ਹੌਲੀ ਹੌਲੀ ਦੁਰਗੰਧੀ ਆਉਣ ਲੱਗ ਪੈਂਦੀ ਹੈ, ਚੀਕਣਾ ਭਾਂਡਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਦੁੱਧ ਕਰਮ, ਦੁੱਧ ਕੀ ਹੈ? ਤੇਰੇ ਕੀਤੇ ਹੋਏ ਕੰਮ, ਕਰਮ ਜੋ ਤੂੰ ਕਾਰ ਵਿਹਾਰ ਕਰ ਰਿਹਾ, ਜੋ ਤੂੰ ਕਿਰਤ ਕਰ ਰਿਹਾ। ਫੁੱਨ ਦਾ ਭਾਵ ਹੈ ਫਿਰ ਸੁਰਤ ਸਮਾਇਣ, ਚੰਗੀ ਕਿਰਤ, ਗੁਰੂ ਦੀ ਇਬਾਦਤ, ਪਰਮਾਤਮਾ ਦੀ ਵਡਿਆਈ, ਇਹਦੇ ਨਾਲ ਸੁਰਤੀ ਦਾ ਮੇਲ ਹੋ ਜਾਏ। ਬੋਲ ਆਉਂਦਾ ਨਾ, ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰਸਿਓ ਲੱਗਾ। ਵਿਦਵਾਨਾਂ ਨੇ ਅਰਥ ਕੀਤੇ ਨੇ, ਸੋਨੇ ਕੀ ਸੂਈ ਦਾ ਭਾਵ ਹੈ ਸਾਡੀ ਸੁਰਤ, ਰੂਪੇ ਕਾ ਧਾਗਾ ਦਾ ਭਾਵ ਹੈ ਸ਼ਬਦ, ਸ਼ਬਦ ਅਤੇ ਸੁਰਤ ਦਾ ਮੇਲ ਹੋਏ। ਸੂਈ ਅਤੇ ਧਾਗੇ ਦਾ ਮੇਲ ਹੋਏਗਾ ਤਾਂ ਹੀ ਕੱਪੜੇ ਨੂੰ ਸਿਲਾਈ ਕੀਤੀ ਜਾ ਸਕਦੀ ਹੈ, ਇਕੱਲੀ ਸੂਈ ਨਾਲ ਵੀ ਨਹੀਂ ਅਤੇ ਇਕੱਲੇ ਧਾਗੇ ਨਾਲ ਵੀ ਨਹੀਂ, ਸੂਈ ਅਤੇ ਧਾਗਾ ਦੋਵੇਂ ਹੀ ਹੋਣ। ਜਿਤਨੀ ਦੇਰ ਸਾਡੀ ਸੁਰਤੀ ਬਿਰਤੀ ਸ਼ਬਦ ਨਾਲ ਜੁੜਦੀ ਨਹੀਂ, ਉਨੀ ਦੇਰ ਇਹ ਰੱਬ ਦੀ ਬੰਦਗੀ ਕੀਰਤੀ ਹੋ ਨਹੀਂ ਸਕਦੀ। ਦੁੱਧ ਕੀ ਹੈ? ਸਾਡੇ ਕਰਮ। ਫੁੱਨ ਦਾ ਭਾਵ ਹੈ ਫਿਰ ਸੁਰਤ ਦਾ ਭਾਵ ਹੈ, ਸੁਰਤੀ ਬਿਰਤੀ ਜੁੜ ਜਾਏ। ਸਮਾਇਣ ਦਾ ਭਾਵ ਹੈ ਜਮਾਉਣਾ। ਹੋਏ ਨਿਰਾਸ਼ ਜਮਾਵੋ, ਨਿਰਾਸ਼ ਦਾ ਭਾਵ ਹੈ ਉਪਰਾਮ। ਇੱਕ ਤਾਂ ਨਾਥ ਬੰਦੇ, ਸਿੱਧ ਬੰਦੇ, ਯੋਗੀ ਬੰਦੇ ਨਿਰਾਸ਼ ਹੁੰਦੇ ਸੀ ਨਾ ਸੰਸਾਰ ਤੋਂ, ਉਸ ਨਿਰਾਸ਼ਤਾ ਦੀ ਗੱਲ ਨਹੀਂ, ਉਹ ਨਿਰਾਸ਼ਤਾ ਹੈ ਉਦਾਸੀ ਵਾਲੀ, ਜਿਸ ਵਿੱਚ ਉਦਾਸੀ ਆ ਜਾਂਦੀ ਹੈ। ਬੰਦਾ ਆਪਾਂ ਕਹਿੰਦੇ ਨਾ ਢੇਰੀ ਢਾ ਕੇ ਬਹਿ ਗਿਆ, ਉਦਾਸ ਹੋ ਗਿਆ, ਟੁੱਟ ਗਿਆ, ਇੱਥੇ ਉਸ ਨਿਰਾਸ਼ਤਾ ਦੀ ਗੱਲ ਨਹੀਂ ਹੈ। ਸਿੱਖ ਨੇ ਉਪਰਾਮ ਹੋਣਾ ਹੈ, ਨਿਰਾਸ਼ ਹੋਣਾ ਹੈ, ਪਰ ਉਹ ਢਹਿੰਦੀ ਕਲਾ ਵਾਲੀ ਨਿਰਾਸ਼ਤਾ ਨਹੀਂ, ਟੁੱਟਿਆ ਹੋਇਆ ਨਹੀਂ, ਵਿਸ਼ੇ ਵਿਕਾਰਾਂ ਵਾਲੇ ਪਾਸੇ ਤੋਂ ਨਿਰਾਸ਼ ਹੋਣਾ ਹੈ, ਬੁਰਿਆਈਆਂ ਵਾਲੇ ਪਾਸੇ ਤੋਂ, ਗੁਨਾਹਾਂ ਵਾਲੇ ਪਾਸੇ ਤੋਂ ਸਤਿਗੁਰੂ ਕਹਿੰਦੇ ਨਿਰਾਸ਼ ਹੋ ਕੇ। ਇਹ ਹੈ ਜਮਾਉਣ ਦੀ ਪ੍ਰਕਿਰਿਆ। ਜਮਾਉਣ ਵਾਸਤੇ ਧੀਰਜ ਚਾਹੀਦਾ ਹੈ, ਸਹਿਜ ਚਾਹੀਦਾ ਹੈ। ਧੀਰਜ ਸੁਨਿਆਰ ਨੂੰ ਇਸੇ ਕਰਕੇ ਆਖਿਆ ਹੈ, ਉਹਦੇ ਵਿੱਚ ਸਹਿਜ ਹੈ, ਉਹਦੇ ਵਿੱਚ ਧੀਰਜ ਹੈ, ਤਾਂ ਜਾ ਕੇ ਉਹਦੇ ਗਹਿਣੇ ਵਿੱਚ ਕਲਾ ਭਰਦੀ ਹੈ, ਤਾਂ ਜਾ ਕੇ ਉਹਦੀ ਕੀਮਤ ਪੈਂਦੀ ਹੈ। ਸੁਨਿਆਰੇ ਵਿੱਚ ਜਿੱਥੇ ਕਲਾ ਹੈ ਉੱਥੇ ਟਿਕਾਓ ਵੀ ਹੈ, ਉੱਥੇ ਸਹਿਜ ਵੀ ਬਹੁਤ ਵੱਡਾ ਹੈ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਪੋ ਤਾਂ ਏਕੋ ਨਾਮ। ਏਕੋ ਦਾ ਇੱਥੇ ਅਰਥ ਹੈ ਇੱਕ ਪਰਮਾਤਮਾ, ਇੱਕ ਨਿਰੰਕਾਰ। ਨਾਮ ਇੱਕ ਹੀ ਪਰਮਾਤਮਾ ਦਾ ਜਪਣਾ ਹੈ। ਜਪੋ ਤਾਂ ਏਕੋ ਨਾਮ, ਇੱਕ ਦਾ ਨਾਮ।
ਉਂਝ ਕੁਝ ਵਿਦਵਾਨਾਂ ਨੇ ਇਹਦੇ ਅਰਥ ਇੱਕ ਨਾਮ ਵੀ ਕੀਤਾ ਹੈ ਕਿ ਇੱਕ ਨਾਮ ਹੀ ਗਾਉਣਾ ਹੈ। ਲੇਕਿਨ ਕੁਝ ਵਿਚਾਰਾਂ ਵਿਦਵਾਨਾਂ ਨੇ ਇਸ ਨੂੰ ਇੱਕ ਪਰਮਾਤਮਾ ਆਖਿਆ ਹੈ, ਇੱਕੋ ਦਾ ਭਾਵ ਹੈ, ਇੱਕ ਪਰਮਾਤਮਾ ਦਾ ਹੀ ਨਾਮ, ਕਿਉਂਕਿ ਇੱਕ ਪਰਮਾਤਮਾ ਦੇ ਨਾਮ 'ਤੇ ਕਈ ਨੇ। ਕੋਈ ਉਸਨੂੰ ਰਾਮ ਕਹਿੰਦਾ ਹੈ, ਕੋਈ ਰਹੀਮ ਕਹਿੰਦਾ ਹੈ, ਕੋਈ ਕਰੀਮ ਕਹਿੰਦਾ ਹੈ। ਇੱਕੋ ਨਾਮ ਦਾ ਅਰਥ ਹੈ ਇੱਕ ਰੱਬ ਦਾ ਨਾਮ। ਉਹ ਨਾਮ ਦੇ ਰੂਪ ਵੱਖਰੇ ਵੱਖਰੇ ਨੇ, ਨਾਮ ਦੀ ਭਾਸ਼ਾ ਵੱਖਰੀ ਵੱਖਰੀ ਹੈ, ਪਰ ਨਾਮ ਇੱਕ ਦਾ ਹੀ ਗਾਉਣਾ ਹੈ। ਅਵਰ ਨਿਰਾਫਲ ਕੰਮ, ਨਾਮ ਨੂੰ ਛੱਡ ਕੇ ਧਰਮ ਦੇ ਨਾਂ 'ਤੇ ਹੋਰ ਜਿੰਨੇ ਕੰਮ ਕਰਨੇ ਹਨ ਉਹ ਨਿਫਲ ਹਨ, ਅਕਾਰਥ ਹਨ, ਰਹਾਓ। ਇਹ ਮਨ ਇੰਟੀ ਹੱਥ ਕਰੋ, ਫੁਨ ਨੇਤਰੋ ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਥੀਏ, ਇਨ ਵਿਦ ਅੰਮ੍ਰਿਤ ਪਾਓ। ਪੁਰਾਣੇ ਸਮੇਂ ਦੇ ਵਿੱਚ ਇਵੇਂ ਦੁੱਧ ਰਿੜਕਿਆ ਜਾਂਦਾ ਸੀ, ਲੱਕੜ ਦੀ ਮਧਾਣੀ ਨੇਤਰਾ ਪਾ ਕੇ ਉਸ ਨੇਤਰੇ ਨੂੰ ਪਕੜਨ ਵਾਸਤੇ ਗੰਢਾਂ ਦੀ ਥਾਂ 'ਤੇ ਲੱਕੜ ਦੀਆਂ ਨਿੱਕੀਆਂ ਨਿੱਕੀਆਂ ਇੰਟੀਆਂ ਜਿਹੀਆਂ ਬਣਾ ਕੇ ਉਸ ਨੂੰ ਰਿੜਕਿਆ ਜਾਂਦਾ ਸੀ, ਖਿੱਚਿਆ ਜਾਂਦਾ ਸੀ। ਇਹ ਨੇਤਰੇ ਨੂੰ ਘੁਮਾਉਣ ਦੀ ਪ੍ਰਕਿਰਿਆ ਹੈ, ਅਤੇ ਨੇਤਰੇ ਨੂੰ ਵੀ ਬੜੀ ਸਾਵਧਾਨੀ ਦੇ ਨਾਲ, ਸੁਚੇਤਤਾ ਦੇ ਨਾਲ ਖਿੱਚਣਾ ਪੈਂਦਾ ਸੀ, ਘੁਮਾਉਣਾ ਪੈਂਦਾ ਸੀ। ਤੇਰੇ ਨੈਣਾਂ ਦੇ ਅੰਦਰ ਨੀਂਦ ਨਾ ਆ ਜਾਏ, ਤੂੰ ਅਵੇਸਲਾ ਨਾ ਹੋ ਜਾਏ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਜਦੋਂ ਤੂੰ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਨਾਮ ਜਪਣਾ ਹੈ, ਅਵੇਸਲੇ ਨਹੀਂ ਹੋਣਾ, ਹੋਰ ਹੋਰ ਕਰਮ ਨਹੀਂ ਕਰਨੇ ਜੋ ਧਰਮ ਦੀ ਦੁਨੀਆ 'ਤੇ ਅੱਜ ਆਪਾਂ ਆਮ ਹੀ ਦੇਖਦੇ ਹਾਂ। ਗੁਰੂ ਨੂੰ ਛੱਡ ਕੇ, ਗੁਰੂ ਦੀ ਬੰਦਗੀ ਨੂੰ ਛੱਡ ਕੇ, ਕੀਰਤੀ ਨੂੰ ਛੱਡ ਕੇ ਬੜੇ ਰਸਤੇ ਹਨ। ਉੱਤਮ ਪੰਥ ਤਾਂ ਇਹੀ ਹੈ, ਸ਼੍ਰੋਮਣੀ ਰਸਤਾ ਤਾਂ ਇਹੀ ਹੈ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ। ਰਸਨਾ ਨਾਮ ਜਪੋ ਤਬ ਮਥੀਏ, ਰਸਨਾ ਦੇ ਨਾਲ ਨਾਮ ਜਪਣਾ, ਉਹਦੀ ਸਿਫਤ ਕਰਨੀ, ਇਹ ਹੈ ਮਥਣਾ, ਇਹ ਹੈ ਰਿੜਕਣਾ। ਤਨ ਕਰ ਮਟਕੀ ਮਨ ਮਾਹੇ ਸੰਜੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਇਸ ਤਰ੍ਹਾਂ ਦੇ ਬੋਲ ਆਉਂਦੇ ਹਨ ਗੁਰੂ ਗ੍ਰੰਥ ਸਾਹਿਬ। ਰਸਨਾ ਨਾਮ ਜਪੋ ਤਬ ਮਥੀਏ, ਇਨ ਵਿਦ ਅੰਮ੍ਰਿਤ ਪਾਵੋ। ਇਸ ਵਿਧੀ ਦੇ ਨਾਲ ਉਹ ਤੱਥ ਮਿਲਦਾ ਹੈ, ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਜਿਹੋ ਜਿਹਾ ਮਨੁੱਖ ਦੇਖਿਆ, ਜਿਹੋ ਸੀ ਉਸਦੀ ਕਾਰ ਵਿਹਾਰ ਦੇਖੀ, ਕਿਰਤ ਦੇਖੀ, ਉਸ ਨੂੰ ਮੁੱਖ ਰੱਖ ਕੇ ਹੀ ਉਹਨੂੰ ਸਮਝਾਇਆ। ਭਾਵੇਂ ਆਪਾਂ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਹਾਂ, ਉਹਦੇ ਵਿੱਚ ਵੀ ਸਤਿਗੁਰੂ ਜੀ ਨੇ ਉਹੀ ਉਦਾਹਰਣਾਂ ਦਿੱਤੀਆਂ ਨੇ, ਉਸ ਤਰੀਕੇ ਨਾਲ ਆਖਿਆ ਜਿਹੋ ਜਿਹਾ ਕੋਈ, ਜਿਹੜੀ ਪਹਿਲੀ ਪੌੜੀ ਹੈ ਨਾ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਓ ਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਮੰਨਾ। ਇਹ ਧਰਮ ਦੇ ਨਾਂ 'ਤੇ ਕਰਨ ਵਾਲੇ ਕਰਮਾਂ ਦਾ ਨਾਮ ਹੈ, ਅਤੇ ਜਿਹੋ ਜਿਹੇ ਉਹ ਲੋਕ ਧਾਰਮਿਕ ਦੁਨੀਆ ਦੇ ਖੇਤਰ ਵਿੱਚ ਕਰਦੇ ਸਨ ਉਹਨਾਂ ਨੂੰ ਉਸ ਤਰੀਕੇ ਨਾਲ ਸਮਝਾਉਣਾ ਕੀਤਾ। ਲੇਕਿਨ ਕਿਵ ਸੁਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਸੁਚਿਆਰ ਕਿਵੇਂ ਹੋਈਏ? ਸੁੱਚੇ ਹੋਣ ਨਾਲ, ਸਰੀਰ ਨੂੰ ਧੋਣ ਨਾਲ, ਐਸਾ ਵੀ ਨਹੀਂ ਹੈ। ਭੁੱਖੇ ਰਹਿਣ ਨਾਲ, ਐਸਾ ਵੀ ਨਹੀਂ ਹੈ। ਸੁਚਿਆਰ ਭੁੱਖੇ ਹੋਇਆ ਨਹੀਂ ਬਣੀਦਾ, ਸੁਚਿਆਰ ਬਣਨ ਵਾਸਤੇ ਵਾਰ ਵਾਰ ਸਰੀਰ ਨੂੰ ਧੋਣ ਨਾਲ ਨਹੀਂ ਹੋਈਦਾ। ਪਦਾਰਥਾਂ ਦੀਆਂ ਪੰਡਾਂ ਬੰਨ ਲੈਣੀਆਂ ਅਤੇ ਫਿਰ ਉਹਨਾਂ ਦਾ ਪੁੰਨ ਦਾਨ ਕਰਨਾ, ਇਵੇਂ ਸੁਚਿਆਰ ਹੋਈਦਾ? ਪਾਤਸ਼ਾਹ ਕਹਿੰਦੇ ਸੁਚਿਆਰ ਇਵੇਂ ਵੀ ਨਹੀਂ ਹੋਈਦਾ। ਹੁਕਮ ਰਜ਼ਾਈ ਚੱਲਣਾ, ਹੁਕਮ ਦੀ ਰਜ਼ਾ ਵਿੱਚ ਆਉਣਾ, ਗੁਰੂ ਦੇ ਉਪਦੇਸ਼ ਸਿੱਖਿਆ ਗਿਆਨ ਵਿੱਚ ਆਉਣਾ। ਅਗਲੀ ਉਦਾਹਰਣ ਸਤਿਗੁਰੂ ਜੀ ਨੇ ਦਿੱਤੀ ਹੈ, ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਣ ਪਾਤੀ ਤ੍ਰਿਪਤ ਕਰੇ। ਸੰਪਟ ਉਸ ਡੱਬੇ ਦਾ ਨਾਮ ਹੈ ਜਿਸ ਡੱਬੇ ਦੇ ਵਿੱਚ ਮੂਰਤੀ ਰੱਖ ਕੇ ਪੁਜਾਰੀ ਪੂਜਾ ਕਰਦਾ ਸੀ, ਉਹਦਾ ਪਹਿਲਾਂ ਇਸ਼ਨਾਨ ਕਰਵਾਇਆ ਜਾਂਦਾ ਸੀ,
ਉਸ ਡੱਬੇ ਦੇ ਵਿੱਚ ਫਿਰ ਉਸ ਮੂਰਤੀ ਨੂੰ ਰੱਖਿਆ ਜਾਂਦਾ ਸੀ। ਉਹਦੇ ਉੱਤੇ ਫੁੱਲਾਂ ਦੀਆਂ ਪੱਤੀਆਂ ਪਾਈਆਂ ਜਾਂਦੀਆਂ ਸਨ, ਸੁਗੰਧੀ ਛਿੜਕੀ ਜਾਂਦੀ ਸੀ, ਧੂਪ ਧੁਖਾਈ ਜਾਂਦੀ ਸੀ। ਇਸ ਤਰ੍ਹਾਂ ਪੁਜਾਰੀ ਬੰਦੇ ਬਣਾਈ ਹੋਈ ਮੂਰਤੀ ਦੀ ਪੂਜਾ ਕਰਦੇ ਨੇ, ਆਰਤੀ ਉਤਾਰਦੇ ਨੇ। ਇਹ ਪੂਜਾ ਦਾ ਇੱਕ ਸਿਧਾਂਤ ਹੈ। ਧੋਣੀ ਹੈ ਮੂਰਤੀ, ਸੁਗੰਧੀ ਦਾ ਛਿੜਕਾਓ ਕਰਨਾ ਹੈ, ਅਤਰ ਫੁਲੇਲ ਕੇਸਰ ਇਤਾਦਕ ਸਾਰਾ ਕੁਝ ਸੁਗੰਧੀਆਂ। ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਇਹ ਉਦਾਹਰਣ ਦਿੱਤੀ ਹੈ, ਮਨ ਸੰਪਟ, ਸੰਪਟ ਦਾ ਭਾਵ ਹੈ ਡੱਬਾ। ਜੇ ਕਿਤੇ ਉਸ ਡੱਬੇ ਦੀ ਥਾਂ 'ਤੇ ਸਾਡਾ ਮਨ ਹੀ ਸੰਪਟ ਬਣ ਜਾਏ, ਮਨ ਹੀ ਡੱਬਾ ਬਣ ਜਾਏ, ਅਤੇ ਇਸ ਮਨ ਰੂਪੀ ਡੱਬੇ ਦੇ ਅੰਦਰ ਪੂਜਾ ਹੋਣ ਲੱਗ ਪਵੇ, ਅੰਤਰ ਪੂਜਾ ਹੋਏ, ਜਿਸ ਨੂੰ ਬਾਣੀ ਨੇ ਆਖਿਆ ਹੈ ਅੰਤਰ ਪੂਜਾ ਹੋਏ, ਜਿਤ ਸੱਤ ਸਰ ਨਹਾਉਣ। ਸੱਤ ਸਰ, ਸਰ ਸਰੋਵਰ ਨੂੰ ਕਹਿੰਦੇ ਨੇ, ਸੱਤ ਦਾ ਸਰੋਵਰ, ਜਿੱਥੇ ਨਿਰੋਲ ਸੱਚਾ ਨਾਮ ਹੈ, ਨਾਮ ਦਾ ਸਰੋਵਰ। ਸੱਤ ਸਰ ਦਾ ਭਾਵ ਹੈ ਨਾਮ ਦਾ ਸਰੋਵਰ, ਬਾਣੀ ਦਾ ਸਰੋਵਰ। ਮਨ ਦਾ ਇਸ਼ਨਾਨ ਕਿੱਥੇ ਹੋਵੇ? ਬਾਣੀ ਦੇ ਸਰੋਵਰ 'ਤੇ ਨਹਾਉਣ। ਭਾਵਨਾ ਦੀਆਂ ਪਾਤੀਆਂ ਹੋਣ, ਫੁੱਲਾਂ ਦੀਆਂ ਪੱਤੀਆਂ ਦੀ ਥਾਂ 'ਤੇ ਭਾਵਨਾ ਹੋਵੇ। ਇਸ ਤਰ੍ਹਾਂ ਦੀ ਜਿਹੜੀ ਪੂਜਾ ਹੈ, ਉਹ ਪੂਜਾ ਤੈਨੂੰ ਨਿਹਾਲ ਕਰ ਦੇਵੇਗੀ, ਤ੍ਰਿਪਤ ਕਰ ਦੇਵੇਗੀ। ਇਸ ਪੂਜਾ ਦੇ ਨਾਲ ਤੂੰ ਤ੍ਰਿਪਤ ਹੋ ਜਾਏਗਾ, ਤ੍ਰਿਪਤ ਕਰੇ। ਪੂਜਾ ਪ੍ਰਾਣ, ਪ੍ਰਾਣ ਕੀ ਹੈ? ਸਾਡੇ ਸਵਾਸ, ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਣਾ, ਹਰੇਕ ਸਾਹ ਦੇ ਨਾਲ ਉਹਦੀ ਸਿਫਤ ਕਰਨੀ, ਇਹ ਹੈ ਪੂਜਾ। ਇਸ ਤਰ੍ਹਾਂ ਦੀ ਕੋਈ ਪੂਜਾ ਕਰੇ, ਸੇਵਕ ਜੇ ਸੇਵੇ, ਕੋਈ ਸੇਵਕ ਸੇਵਾ ਬਣ ਕੇ ਸਿਮਰਨ ਕਰੇ, ਸੇਵਾ ਕਰੇ, ਘਾਲ ਕਰੇ, ਪਰਮਾਰਥ ਦੇ ਮਾਰਗ 'ਤੇ ਸੇਵਕ ਬਣ ਕੇ ਚੱਲੇ, ਇਹ ਉੱਤਮ ਪੂਜਾ ਹੈ। ਇਨ ਵਿਧ ਸਾਹਿਬ ਰਵਤ ਰਹਿ, ਇਸ ਵਿਧੀ ਦੇ ਨਾਲ ਫਿਰ ਤੇਰੇ ਅੰਦਰ ਬਾਹਰ ਪਰਮਾਤਮਾ ਦਾ ਵਾਸਾ ਹੈ, ਰਵਿਆ ਹੋਇਆ ਹੈ। ਰਵਤ ਰਹੇ ਦਾ ਭਾਵ ਹੈ ਰਮ ਜਾਏਗਾ, ਵਸ ਜਾਏਗਾ। ਇਹ ਜੁਗਤੀਆਂ ਹਨ, ਇਹ ਤਰੀਕੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੂਜਾ ਦੀ ਉਦਾਹਰਣ ਦਿੱਤੀ ਹੈ, ਦੁੱਧ ਨੂੰ ਜਮਾ ਕੇ ਰਿੜਕ ਕੇ ਤੱਤ ਦੀ ਪ੍ਰਾਪਤੀ ਕਰਨ ਦਾ ਤਰੀਕਾ ਦੱਸਿਆ ਹੈ, ਅਤੇ ਇਹਨਾਂ ਦੇ ਰਾਹੀਂ ਨਾਮ ਕਿਵੇਂ ਜਪੀਏ ਐਸੀ ਗਾਥਾ ਕਰਨੀ ਕੀਤੀ ਹੈ। ਫਿਰ ਸਤਿਗੁਰੂ ਕਹਿੰਦੇ, ਕਹਿੰਦੇ ਕਹੇ ਕਹੇ ਕਹਿ ਜਾਵੇਂ ਤੁਮ ਸਰ ਅਵਰ ਨਾ ਕੋਈ। ਉਂਝ ਤਾਂ ਧਰਮ ਦੇ ਨਾਮ 'ਤੇ ਬਹੁਤ ਸਾਰੀ ਸਮੱਗਰੀ ਹੈ, ਬੜੇ ਤਰੀਕੇ ਨੇ, ਢੰਗ ਹਨ। ਉਹ ਤਰੀਕੇ ਕਹਿਣ ਵਾਲੇ ਕਹਿ ਕਹਿ ਕੇ ਚਲੇ ਗਏ, ਪਰ ਤੁਮ ਸਰ ਅਵਰ ਨਾ ਕੋਈ। ਤੇਰੀ ਭਗਤੀ ਦੇ ਬਰਾਬਰ ਹੋਰ ਕੁਝ ਨਹੀਂ ਪਹੁੰਚਦਾ। ਅਵਰ ਦਾ ਭਾਵ ਹੈ ਹੋਰ, ਤੁਮ ਸਰ ਦਾ ਭਾਵ ਹੈ ਤੇਰੀ ਭਗਤੀ, ਬੰਦਗੀ ਦੇ ਬਰਾਬਰ ਹੋਰ ਕੁਝ ਵੀ ਨਹੀਂ ਹੈ। ਪੂਜਾ ਹੈ, ਅਰਚਾ ਹੈ, ਬੰਧਨ ਹੈ, ਵਰਤ ਹੈ, ਨੇਮ ਹੈ, ਤੀਰਥ ਹੈ, ਬਹੁਤ ਕੁਝ ਹੈ, ਇਹਨੂੰ ਤਿਆਗ ਹੈ। ਇਹਨਾਂ ਵਿੱਚੋਂ ਕੁਝ ਵੀ ਐਸਾ ਨਹੀਂ ਜਿਹੜਾ ਤੇਰੀ ਭਗਤੀ ਦੇ ਬਰਾਬਰ ਪਹੁੰਚ ਜਾਏ, ਸਰ ਦਾ ਭਾਵ ਹੈ ਬਰਾਬਰ। ਕਹਿੰਦੇ ਕਹੇ ਕਹੇ ਕਹਿ ਜਾਵੇਂ ਤੁਮ ਸਰ ਅਵਰ ਨਾ ਕੋਈ, ਹੋਰ ਕੋਈ ਵੀ ਤੇਰੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦਾ। ਭਗਤਹੀਣ ਨਾਨਕ ਜਨ ਜੰਪੈ, ਜੰਪੈ ਦਾ ਭਾਵ ਜਪਣਾ, ਭਗਤ ਦਾ ਭਾਵ ਹੈ ਇੱਥੇ ਭਗਤੀ, ਹੀਣ ਦਾ ਭਾਵ ਹੈ ਭਗਤੀ ਤੋਂ ਹੀਣਾ, ਤੇਰਾ ਦਾਸ ਨਾਨਕ। ਮੈਂ ਭਾਵੇਂ ਤੇਰੀ ਭਗਤੀ ਤੋਂ ਖਾਲੀ ਹਾਂ, ਸੱਖਣਾ ਹਾਂ। ਕਵੀ ਆਪਣੇ ਆਪ ਨੂੰ ਐਵੇਂ ਪੇਸ਼ ਕਰਦਾ ਹੈ, ਕਿਉਂਕਿ ਕਵੀ ਦੇ ਸੁਭਾਅ ਵਿੱਚ ਹੈ ਆਪਣੇ ਆਪ ਨੂੰ ਨੀਵਾਂ ਕਹਿਣਾ, ਦੂਜੇ ਦੀ ਸਿਫਤ ਸਲਾਹ ਨਾ ਕਰਨੀ। ਇੱਥੇ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਕਹਿੰਦੇ ਨੇ, ਮੈਂ ਭਗਤੀ ਤੋਂ ਖਾਲੀ ਹਾਂ, ਭਗਤੀ ਤੋਂ ਹੀਣਾ ਹਾਂ, ਪਰ ਮੈਂ ਇਹ ਗੱਲ ਕਹਿੰਦਾ ਹਾਂ, ਜੰਪੈ ਦਾ ਭਾਵ ਜਪਦਾ ਹਾਂ, ਆਖਦਾ ਹਾਂ ਕਿ
ਮੈਂ ਇਹ ਆਖਦਾ ਹਾਂ ਕਿ ਤੇਰੇ ਨਾਮ ਤੋਂ ਵੱਡਾ ਕੁਝ ਵੀ ਨਹੀਂ ਹੈ। ਨਾਮ ਹੀ ਸਾਰਿਆਂ ਤੋਂ ਉੱਤਮ ਹੈ, ਨਾਮ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਭਗਤਹੀਣ ਨਾਨਕ ਜਨ ਜੰਪੈ ਹਾਂ ਸਾਲਾਹੀ ਸੱਚਾ ਸੋਈ। ਇਸ ਕਰਕੇ ਮੈਂ ਉਸ ਸੱਚੇ ਪਰਮਾਤਮਾ ਦੀ ਸਿਫਤ ਕਰਦਾ ਹਾਂ, ਉਹਦੇ ਗੁਣ ਗਾਉਂਦਾ ਹਾਂ, ਉਹਦੀ ਸਲਾਹਨਾ ਕਰਦਾ ਹਾਂ। ਸੋ ਅੱਜ ਦੇ ਹੁਕਮਨਾਮੇ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਇੱਕ ਪਰਮਾਤਮਾ ਦੀ ਸਿਫਤ ਸਲਾਹ ਵਾਸਤੇ ਆਖਿਆ। ਆਰੰਭਤਾ ਵਿੱਚ ਮੂਲ ਮੰਤਰ ਦੇ ਰੂਪ ਵਿੱਚ ਵੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਇਹ ਪਰਮਾਤਮਾ ਦੇ ਉਹ ਦੈਵੀ ਗੁਣ ਹਨ। ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰਗ, ਇਹ ਸਾਰਾ ਕੁਝ ਉਹਦੇ ਗੁਣਾਂ ਨੂੰ ਦੱਸ ਕੇ ਫਿਰ ਆਖਿਆ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਰਾਹੀਂ ਹੀ ਬਖਸ਼ਿਸ਼ ਹੁੰਦੀ ਹੈ। ਪ੍ਰਸਾਦ ਕਿਰਪਾ ਨੂੰ ਆਖਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਆਓ, ਗੁਰਬਾਣੀ ਕੀਰਤਨ ਦਾ ਸਮਾਂ ਹੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਕੀਰਤਨ ਜਸ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੀ ਰਾਖੋ ਰਾਖਣਹਾਰ ਦਿਆਲਾ ਨਾਨਕ ਘਰ ਕੀ ਗੋਲੇ।